ਯੂਟਿਊਬ ਕਿਹਨੇ ਚਲਾਇਆ ਸੀ? ਯੂਟਿਊਬ ਕਿਹਨੇ ਚਲਾਇਆ ਸੀ? ਨਹੀਂ, ਯੂਟਿਊਬ ਦੀ ਗੱਲ ਕਰਾਂਗਾ।

बिछड़त क्यों जीवे, क्यों जीवे हुए जीवन बिछड़त।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸੁਣ ਵੱਡਾ ਆਖੇ ਸਭ ਕੋਈ ਕਿ ਬੜਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ

ਥਾਂ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੋਟੀ ਜਮਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵੜੇ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ, ਤੁਧ ਆਪੇ ਭਾਵਹਿ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭ ਨੇ ਧਿਆਇਆ, ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਵੇਖੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ, ਤਿਤ ਸਰਵੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮਹੋ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ,
ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ,

ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾ ਛਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਉ ਪਨ ਬ੍ਰਿਸ਼ਟ ਗਗਨ ਤੇ ਪਹੀ ਸਭ ਹਿਨ ਆਨ ਵਧਾਈ ਦਈ ਧਨਯ ਧਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਵਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਹਾਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਣ ਕਉ ਆਜ ਸੰਘਰੀਐ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤ੍ਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮ ਸ਼ਿਕਾਰ ਹੈ ਤਾਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮ ਸ਼ਿਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦੀਓ ਸਤ੍ਰਣ ਕੋ ਪਲਮੋ ਬਧ ਕੀਓ ਘਟ ਘਟ ਕੀ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ ਹੈ ਆਪ ਆਪਣੀ ਬੂਝੀ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕਉ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਨਤ ਮਹਾਂਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੈਠਾ
सिगरी सृष्ट दिखाई अचंभव, आज जुगात स्वरूप स्वयंभव। अब रक्षा मेरी तुम करो, सिख बार असिख संगरो। दुष्ट जिते उठवत उत्पाता, सकल मलेच करो रणकाता। जे अस्तु तव शरणी परे, तिनके दुष्ट दुखित होए मरे। पुरख जवन पग परे तिहारे, तिनके तुम संकट सब टारे। जो कल को एक बार ते हैं, ताके काल निकट न है। रक्षा होए ताहे सब काला, दुष्ट अरिष्ट टरे तत्काला। कृपा दृष्ट तन जाहे निहर हो, ताके ताप तनक मैं हर हो। रिद्ध सिद्ध कर्मो सब होई, दुष्ट चाच सके न कोई। एक बार चिंतु मैं संभारा, काल फांसते ताहे उबारा। जिन नर नाम तिहारो कहा, दारद दुष्ट दोख ते रहा। खड़ग के तुम्हें शरण तिहारी, आप हाथ दैले हो उबारी। सर्व ठौर मोहो सहाई, दुष्ट दोख ते ले हो बचाई।

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵੜੇ ਆਈਆ ਸ਼ਬਦੋ ਤਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਮਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਕਰ ਤਹਰੀਆ ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਹਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੈ ਉਥੈ ਤੇਰੀ ਰੱਖ ਅਗਨੀ ਉਧਰ ਮਾਹ ਸੁਣ ਕੇ ਜਮ ਕੇ ਦੂਤ ਨਾਈ ਤੇਰੇ ਛੱਡ ਜਾ ਹੈ ਭਉਜਲ ਬਿਖਮ ਅਸਗਾਹ।

ਹੈ ਸਭ ਸਹਿਨੋ ਕਿਰਪਾਲ ਸੰਭਾਲੇ ਸਾਹ ਹੈ ਬਿਰਥਾ ਕੋਈ ਨਾ ਜਾਈ ਜੇ ਆਵੇ ਤੂੰ ਦਿਆ ਹੈ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਭੇਖਣਾ ਸ਼੍ਰਾਵਣੀ ਸੁਣਨਾ ਗੁਰ ਨਾਓ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾ ਸੁਵਾਰਿਅਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਜਨਾ ਕੈ ਸੰਗ ਭਵ ਜਲ ਤਾਰਿਅਨ ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤੀ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋ।

ਗੁਰੂ ਪਿਆਰ ਸਤਿਕਾਰ ਸਾਧ ਸੰਗਤ ਜੀਓ, ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰੂ ਇਤਿਹਾਸ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਸਾਹਿਬ ਜੀ ਸਰਵਣ ਕਰੋ ਜੀ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ।

0: ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਸਤਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਛਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਸ ਸੋ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੂਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਇਤਿਹਾਸ ਆਪਾਂ ਜਿਵੇਂ ਅੰਗਰੇਜ਼ਾਂ ਦਾ ਰਾਜ ਆਇਆ, ਤਬਦੀਲੀਆਂ ਹੋਈਆਂ ਹਿੰਦੁਸਤਾਨ ਵਿੱਚ ਪੰਜਾਬ ਵਿੱਚ, ਇਹ ਪ੍ਰਸੰਗ ਕਵੀ ਜੀ ਦੇ ਕੇ ਆਪਾਂ ਨੂੰ ਸਾਹਮਣੇ ਨਕਸ਼ਾ ਦੇ ਰਹੇ ਹਨ ਉਸ ਵੇਲੇ ਦਾ, 19ਵੀਂ ਸਦੀ ਦਾ, 18ਵੀਂ ਸਦੀ ਦੇ ਅਖੀਰ ਤੋਂ ਲੈ ਕੇ 19ਵੀਂ ਸਦੀ ਦਾ, ਸੋ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦਾ ਅੱਧੀ ਦਾ, ਜਿੱਦਾਂ ਦੇ ਲੋਕਾਂ ਦੇ ਚਾਲ ਚੱਲਣ ਹੋ ਗਏ ਸਨ ਰਾਜ ਦੇ ਮੁਤਾਬਕ, ਉਹ ਸਾਰਾ ਬਿਆਨ ਕੀਤਾ ਹੈ। ਫਿਰ ਅੰਗਰੇਜ਼ਾਂ ਦੇ ਰਾਜ ਦੀਆਂ ਸਿਫਤਾਂ ਜਿਹੜੀਆਂ ਖੂਬੀਆਂ ਸਨ ਉਹ ਕਵੀ ਜੀ ਨੇ ਸਾਹਮਣੇ ਰੱਖੀਆਂ ਨੇ, ਕਿਵੇਂ ਤਕਨੀਕ ਨਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ, ਕੁਦਰਤੀ ਪਾਣੀਆਂ ਨੂੰ ਕੰਟਰੋਲ ਕਰਕੇ ਸਾਰੇ ਜਿਵੇਂ ਖੇਤੀ ਹਰੀ ਭਰੀ ਸਰਸਬਜ਼ ਕੀਤਾ ਹੈ, ਮਾਲਵਾ ਵੀ ਫਸਲਾਂ ਆਉਣ ਲੱਗ ਗਈਆਂ ਸੋਹਣੀਆਂ ਸਿੱਧੀਆਂ, ਸੜਕਾਂ ਬਣਾਈਆਂ ਕੱਢ ਦਿੱਤੀਆਂ, ਪੁਲ ਬਣਾਏ, ਸੋ ਇਸ ਤਰੀਕੇ ਨਾਲ ਰੇਲਾਂ ਚਲਾਈਆਂ, ਆਵਾਜਾਈ ਦੇ ਸਾਧਨਾਂ ਵਿੱਚ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ, ਦਿੱਲੀ ਤੋਂ ਲਾਹੌਰ ਜਾਣ ਵਾਲਿਆਂ ਨੂੰ, ਇਸ ਤਰ੍ਹਾਂ ਚੰਡੀਗੜ੍ਹ ਤੋਂ ਸ਼ਿਮਲੇ ਨੂੰ, ਇਸ ਤਰੀਕੇ ਨਾਲ ਇਹਨਾਂ ਨੇ ਸਾਰੇ ਦੇਸ਼ ਵਿੱਚ ਹਿੰਦੁਸਤਾਨ ਵਿੱਚ ਰੇਲ ਮਾਰਗ ਵੀ ਜਿਹੜੇ ਕੱਢੇ, ਜਿੱਥੇ ਸੜਕਾਂ ਜਿਹੜੀਆਂ ਸੀ ਕੱਚੇ ਰਾਹ ਪਹਿਲਾਂ ਉਹਨਾਂ ਨੂੰ ਪੱਕੇ ਸੋਹਣੇ ਬਣਾਇਆ, ਸਿੱਧੇ ਕੀਤਾ, ਵਿੰਗ ਵਾਲ ਕੱਢੇ, ਇਹ ਸਾਰਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਦੂਜੇ ਸੀ ਰਾਜੇ ਜਿਹੜੇ ਰਿਆਸਤਾਂ ਦੇ ਰਾਜੇ ਭਾਵੇਂ ਸਿੱਖ ਸਨ, ਨਾਭਾ, ਪਟਿਆਲਾ, ਜੀਂਦ, ਸੰਗਰੂਰ, ਸੋ ਕੈਂਥਲ, ਫਰੀਦਕੋਟ ਅਤੇ ਆਦਿ ਕੇ ਰਾਜੇ ਸਨ। ਇਹਨਾਂ ਦਾ ਆਪਣਾ ਰਾਜ ਸੀ, ਇਹਨਾਂ ਦੇ ਰਾਜ ਦਾ ਅਤੇ ਅੰਗਰੇਜ਼ਾਂ ਦੇ ਰਾਜ ਦਾ ਕੀ ਫਰਕ ਹੈ, ਅੱਗੇ ਕਵੀ ਜੀ ਇਹ ਥੋੜ੍ਹਾ ਜਿਹਾ ਦਰਸਾ ਰਹੇ ਨੇ, ਜਿਵੇਂ ਪ੍ਰਸੰਗ ਆ ਰਿਹਾ ਹੈ ਸਰਵਣ ਕਰਨਾ ਕਰੀਏ ਜੀ।
1: ਅਮਨਵਾਦੀ ਸੁਖ ਆਜ਼ਾਦੀ,
0: ਅਮਨ ਸ਼ਾਂਤੀ ਦੀ ਆਬਾਦ, ਸ਼ਾਂਤੀ ਆਬਾਦ ਹੋਈ ਹੈ ਅਤੇ ਸਭ ਨੂੰ ਸੁੱਖ ਸੁੱਖ ਦਾ ਆਜ਼ਾਦੀ ਦਾ ਸੁੱਖ ਮਿਲਿਆ ਹੈ।
1: ਅੰਗਰੇਜ਼ਾਂ ਬਖਸ਼ੀ ਜਾਸੀ,
0: ਜਿਸ ਤਰ੍ਹਾਂ ਦੀ ਅੰਗਰੇਜ਼ਾਂ ਨੇ ਬਖਸ਼ੀ ਹੈ ਲੋਕਾਂ ਨੂੰ,
1: ਬਾਦਸ਼ਾਹੇ ਕਿਸੇ ਹੀ ਨਾ ਕਭੀ,
0: ਕਿਸੇ ਵਿਰਲੇ ਹੀ ਬਾਦਸ਼ਾਹ ਨੇ ਰਾਜੇ ਨੇ ਇਸ ਤੋਂ ਪਹਿਲਾਂ ਕਦੇ ਹੀ,
1: ਪਰਜਾ ਕੋ ਨਾ ਦੇਈ ਆਸੀ,
0: ਇਹੋ ਜੀ ਨਹੀਂ ਕਦੇ ਦਿੱਤੀ ਸੀ। ਇਹਨਾਂ ਕੋਲ ਤਕਨੀਕ ਸੀ, ਸੋ ਦਿਮਾਗ ਬਹੁਤ ਮੰਨਿਆ, ਇਸ ਕਰਕੇ ਇੰਜੀਨੀਅਰ ਸੀ, ਪੜ੍ਹੇ ਲਿਖੇ ਸੀ, ਖੋਜੀ ਸਨ। ਪਹਿਲੇ ਬਾਦਸ਼ਾਹ ਨੇ ਹਿੰਦੁਸਤਾਨ 'ਤੇ ਬੜੇ ਧਰਮੀ ਰਾਜੇ ਹੋਏ ਨੇ, ਮਹਾਰਾਜਾ ਬਿਕਰਮਾਜੀਤ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਬਹੁਤ ਸੁੱਖ ਦਿੱਤੇ ਨੇ ਉਹਨਾਂ ਨੇ, ਇਸ ਕਰਕੇ ਗਿਣੇ ਨਹੀਂ ਜਾ ਸਕਦੇ ਉਹਨਾਂ ਦੇ ਪਰਉਪਕਾਰ। ਪਰ ਇਹਨਾਂ ਨੂੰ ਛੁੱਟ ਕੁਝ ਧਰਮੀ ਰਾਜਿਆਂ ਨੂੰ ਛੱਡ ਕੇ ਕਿਸੇ ਹੋਰ ਬਾਦਸ਼ਾਹ ਨੇ ਇਸ ਤਰ੍ਹਾਂ ਦੇ ਸੁੱਖ ਸਹੂਲਤਾਂ ਨਹੀਂ ਦਿੱਤੀਆਂ ਸਨ।
1: ਰੀਤ ਇਹੋ ਅੰਗਰੇਜ਼ੀ ਪਰਜਾ ਕੀ,
0: ਇਹ ਜਿਹੜੀ ਅੰਗਰੇਜ਼ੀ ਰਾਜ ਅਤੇ ਉਹਦੀ ਪਰਜਾ ਦੀ ਜਿਹੜੀ ਰੋ ਰੀਤੀ ਸੀ ਉਸ ਵੇਲੇ ਦੇ ਨਿਯਮ ਰੂਲ ਸਨ।
1: ਪਾਛੇ ਆਛੇ ਗਾਈ,
0: ਇਹ ਮੈਂ ਪਹਿਲਾਂ ਵੀ ਤੇ ਹੁਣ ਪਿੱਛੋਂ ਵੀ ਕੁਝ ਕੁ ਥੋੜੀ ਜੀ ਕਹੀ ਹੈ।
1: ਰਾਜਿਓ ਕੀ ਰਈਅਤ ਹੈ ਜੇਤੀ,
0: ਤੇ ਜਿੰਨੀ ਇਹਨਾਂ ਦੇ ਮੁਕਾਬਲੇ ਰਿਆਸਤਾਂ ਸਨ ਪੰਜਾਬ ਦੇ ਵਿੱਚ, ਸਾਰਾ ਪੰਜਾਬ ਹੀ ਅੰਗਰੇਜ਼ਾਂ ਦੇ ਅਧੀਨ ਨਹੀਂ ਹੋਇਆ ਸੀ, ਇਹ ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਕਬੂਲ ਕਰ ਲਈ ਸੀ, ਰਾਜ ਇਹਨਾਂ ਦੇ ਬਚ ਗਏ ਸੀ। ਅਤੇ ਜਿਹੜੇ ਬਾਕੀ ਰਿਆਸਤਾਂ ਦੇ ਰਾਜੇ ਸਨ ਉਹਨਾਂ ਦੀ ਜਿਹੜੀ ਪਰਜਾ ਹੈ ਜਿੰਨੀ
1: ਏਤੀ ਸੁਖੀ ਨੌ ਸੌ ਅਠਾਈ,
0: ਉਹ ਇਹਨਾਂ ਦੇ ਮੁਕਾਬਲੇ ਅੰਗਰੇਜ਼ੀ ਰਾਜ ਦੀ ਪਰਜਾ ਦੇ ਉੱਨੀ ਸੁਖੀ ਨਹੀਂ ਸੀ, ਉਨੀਆਂ ਸਹੂਲਤਾਂ ਉਹਨਾਂ ਨੂੰ ਨਹੀਂ ਸਨ, ਅਮਨ ਕਾਨੂੰਨ ਉਹਨਾਂ ਸਖ਼ਤ ਨਹੀਂ ਸੀ।
1: ਜਹ ਅੰਗਰੇਜ਼ ਚਾਰ ਆਨੇ ਲਹਿ ਬਿਗਾ,
0: ਜਿੱਥੇ ਇੱਕ ਬਿਗਾ ਪੰਜ ਕੁ ਕਨਾਲਾਂ ਦਾ ਹੁੰਦਾ ਹੈ ਅਤੇ ਇੱਕ ਬਿਗੇ ਦਾ ਖੇਤੀ ਜਿੱਥੇ ਹਰੀ ਭਰੀ ਹੋਈ ਹੈ, ਉੱਥੇ ਟੈਕਸ ਜਿਹੜਾ ਚਾਰ ਆਨੇ ਅੰਗਰੇਜ਼ ਲੈਂਦੇ ਸੀ, ਇੱਕ ਚੁਆਨੀ 25 ਪੈਸੇ ਰੁਪਈਏ ਦੇ ਵਿੱਚੋਂ, ਜਿਵੇਂ ਸੈਂਟ ਹੁੰਦੇ ਨੇ ਇੱਥੇ, ਇੱਕ ਰੁਪਈਏ ਦੇ ਵਿੱਚੋਂ 25 ਸੈਂਟ, ਸੋ ਭਾਵ ਚਾਰ ਆਨੇ ਅੰਗਰੇਜ਼ ਜਿੱਥੇ ਲੈਂਦੇ ਸਨ ਇੱਕ ਵਿਘੇ ਦਾ ਟੈਕਸ।
1: ਸੋ ਦਮੜਾ ਲੈ,
0: ਉਹ ਰਾਜੇ ਦੇ ਇੱਕ ਦਮੜਾ ਪੂਰਾ ਲੈਂਦੇ ਨੇ, ਇੱਕ ਰੁਪਈਆ ਪੂਰਾ ਭਾਵ 16 ਆਨੇ, ਇੰਨਾ ਫਰਕ ਹੈ, 3 ਗੁਣਾ ਵੱਧ ਟੈਕਸ ਲੈਂਦੇ ਹਨ।
1: ਕਾਰ ਵਿਗਾਰ ਵਿੱਚ ਬਹਾਦੂਟ,
0: ਇੱਥੇ ਹੀ ਬਸ ਨਹੀਂ, ਜਿਹੜੇ ਵਿੱਚ ਸਰਕਾਰੀ ਕਰਮਚਾਰੀ ਆ ਨਾ, ਰਾਜਿਆਂ ਦੇ ਲਾਏ ਹੋਏ ਲੋਕਾਂ ਦੇ ਉੱਪਰ ਕੰਨ ਗੋ ਪਟਵਾਰੀ ਹੋਰ, ਸੋ ਉਹ ਵੀ ਬਹੁਤ ਲੁੱਟਦੇ ਹਨ ਲੋਕਾਂ ਨੂੰ।
1: ਕਾਰਦਾਰ ਅਧਿਕੈ ਖੈ ਹੈ,
0: ਉਹ ਸਰਕਾਰੀ ਕਰਮਚਾਰੀ ਜਿਹੜੇ ਉਹ ਬਹੁਤ ਜ਼ਿਆਦਾ ਲੁੱਟ ਕੇ ਉੱਪਰੋਂ ਖਾਂਦੇ, ਆਪਣੀ ਮਾਰ ਵੱਖਰੀ ਮਾਰਦੇ ਹਨ।
1: ਪਰ ਜਾ ਬਸੋ ਚਹੋ ਉਜੜੋ,
0: ਪਰਜਾ ਭਾਵੇਂ ਵਸੇ ਜਾਂ ਉਜੜੇ ਉਹਨਾਂ ਨੂੰ ਕੋਈ ਨਹੀਂ ਹੈ ਇਹ ਪਰਜਾ ਨਾਲ।
1: ਪਰ ਕਾਰਦਾਰ ਲੁੱਟ ਕਰ ਪਰ ਹੈ,
0: ਪਰ ਜਿਹੜੇ ਸਰਕਾਰੀ ਕਰਮਚਾਰੀ ਨੇ ਨਾ, ਸਰਕਾਰੀ ਕਰਿੰਦੇ ਹਨ, ਉਹ ਆਪਣਾ ਪਰਜਾ ਨੂੰ ਲੁੱਟ ਕੇ ਵੱਡੀਆਂ ਲੈ ਕੇ ਡਰਾ ਕੇ ਅਤੇ ਲੁੱਟ ਕੇ ਖਾਂਦੇ ਨੇ, ਆਪਣਾ ਘਰ ਪੂਰਾ ਭਰ ਲੈਂਦੇ ਨੇ। ਕੇਸ ਇਹੋ ਜਿਹੀ ਹਾਲਤ ਹੈ, ਹੁਣ ਵੀ ਇਹੋ ਹੀ ਹਾਲਤ ਆ, ਵੇਖ ਲਓ ਪਟਵਾਰੀ ਹੋਣ, ਵੱਡੇ ਅਹੁਦਿਆਂ ਵਾਲੇ ਜਿੰਨੇ ਸਰਕਾਰੀ ਕਰਮਚਾਰੀ ਨੇ, SDM ਹੋਣ, ਗਾਂ ਰੀਡਰ ਹੋਣ, ਬੜਾ ਖਾ ਕੇ ਬੜੀਆਂ ਕੋਠੀਆਂ ਪਾਈਆਂ ਵਾ ਅਤੇ ਸਾਰਿਆਂ ਕੋਲ ਵਾਧੂ ਹੈ ਮਾਲ ਧਨ, ਤੋ ਇਉਂ ਕਹਿੰਦੇ ਆਪਣੇ ਘਰ ਭਰ ਲੈਂਦੇ, ਪਰ ਕਾਰਦਾਰ ਲੁੱਟ ਘਰ ਭਰ ਹੈ, ਜਿਹੜੇ ਸਰਕਾਰੀ ਕਰਮਚਾਰੀ ਨੇ ਉਹ ਲੁੱਟ ਕੇ ਘਰ ਭਰ ਲੈਂਦੇ ਹੈ। ਸੋ ਇਸ ਤਰੀਕੇ ਨਾਲ ਐਸੋ ਜੀ ਹਾਲਤ ਆ ਜਿਹੜਾ ਰਾਜਿਆਂ ਦਾ ਰਾਜ ਹੈ।
1: ਪਹਿਲੇ ਨਿਰਭਲੇ ਤੇ ਥੇ ਚੱਟੀ,
0: ਤੇ ਅੰਗਰੇਜ਼ਾਂ ਦੇ ਰਾਜ ਵਿੱਚ ਇਹ ਫਰਕ ਆ ਵੀ ਕੋਈ ਵੱਡੀ ਨਹੀਂ ਲੈਂਦਾ, ਲੈ ਸਕਦਾ ਸੀ, ਇੱਥੇ ਵੀ ਐਵੇਂ ਹੀ ਹੈ, ਕੋਈ ਮੰਗ ਕੇ ਵਿਖਾਵੇਗਾ ਪੈਸਾ ਕਿਸੇ। ਸੋ ਪਹਿਲੇ ਜਿਹੜੇ ਪਹਿਲੇ ਨਿਰਭਲੇ ਤੇ ਥੇ ਚੱਟੀ, ਪਹਿਲੇ ਰਾਜੇ ਜਿਹੜੇ ਸੀ ਉਹ ਇਹਨਾਂ ਤੋਂ ਜਿਨ੍ਹਾਂ ਨੂੰ ਅਧਿਕਾਰ ਦਿੱਤੇ ਹੁੰਦੇ ਸੀ, ਜ਼ਿੰਮੇਵਾਰੀ ਕੁਝ ਦਿੱਤੀ, ਉਹ ਇਹਨਾਂ ਤੋਂ ਚੱਟੀ ਲੈਂਦੇ ਸੀ, ਡੰਨ ਲੈਂਦੇ ਸੀ 6 ਮਹੀਨੇ।
1: ਅਬੇ ਹੋ ਪੀ ਉੱਠ ਗਏ ਉਹ ਡਰ ਹੈ,
0: ਉਹ ਵੀ ਨਹੀਂ ਹੁਣ ਰਹਿ ਗਏ, ਉਸ ਤਰ੍ਹਾਂ ਦਾ ਡਰ ਵੀ ਉੱਠ ਗਿਆ, ਰਾਜ ਆਪੋ ਆਪਣਾ ਹੋ ਗਿਆ ਅਤੇ ਮੰਤਰੀ ਆਪਣੇ ਲਾਏ ਹੋਏ ਨੇ ਰਾਜਿਆਂ ਨੇ। ਸੋ ਪੜ੍ਹੇ ਲਿਖੇ ਜਿਹੜੇ ਹੈ ਉਹ ਵੀ ਹੁਣ ਡਰ ਉੱਠ ਗਿਆ ਚੱਟੀ ਲੈਣ ਦਾ, ਕੋਈ ਇਸ ਤਰ੍ਹਾਂ ਵੀ ਸਾਥੋਂ ਕੋਈ ਆ ਕੇ ਰਾਜਾ ਚੱਟੀ ਲੈ ਲਵੇਗਾ, ਡੰਨ ਲਾ ਦੇਵੇਗਾ।
1: ਯਾਹੀ ਤੈ ਅਵਕਾਰਦਾਰ ਬਹੋ,
0: ਇਸ ਕਰਕੇ ਜਿਹੜੇ ਸਰਕਾਰੀ ਕਰਮਚਾਰੀ ਹੈ ਮੰਤਰੀ ਹਨ ਉਹ ਬਹੁਤ ਜ਼ਿਆਦਾ
1: ਲੱਖਾਂ ਪਤੀ ਰਹੇ ਬਣ ਹੈ,
0: ਉਹ ਲੱਖਾਂ ਦੇ ਮਾਲਕ ਬਣ ਰਹੇ ਨੇ, ਅਮੀਰੀਆਂ ਭੋਗ ਰਹੇ ਹਨ ਪੂਰੇ, ਕੋਈ ਪੁੱਛਦਾ ਨਹੀਂ, ਕੋਈ ਕਿਤੇ ਕਿਤੇ ਫਲੈਂਗ ਪੈਂਦੀ ਆ, ਕੋਈ ਵਿਰਲਾ ਵੀ ਕੋਈ ਜੇ ਗਰੀਬ ਕੋਈ ਬੰਦਾ ਫੜਾ ਦੇਵੇ, ਜ਼ੁਰਤ ਕਰ ਲਵੇ ਤਾਂ ਫੜਿਆ ਜਾਂਦਾ, ਉਹ ਹੁਣ ਮਗਰੋਂ ਨਿਯਮ ਬਣੇ ਨੇ ਉਦੋਂ ਨਹੀਂ ਸਨ, ਅਤੇ ਨਹੀਂ ਤਾਂ ਇਹ ਲੱਖਾਂ ਰੁਪਈਆਂ ਦੇ ਮਾਲਕ ਬਣ ਜਾਂਦੇ ਨੇ, ਕਹਿੰਦੇ ਜਿਹੜੇ ਮੰਤਰੀ ਨੇ ਇਹੋ ਜਿਹੀ ਹਾਲਤ ਹੈ ਰਿਆਸਤਾਂ ਦੇ ਰਾਜ ਵਿੱਚ।
1: ਕਾਰਦਾਰ ਜਿਸਕੇ ਅਤੇ ਵੱਡ ਹੈ,
0: ਜਿਹਦੇ ਕਵੀ ਜੀ ਕਹਿੰਦੇ ਵੀ ਜਿਸ ਰਾਜੇ ਦੇ ਰਾਜ ਵਿੱਚ ਮੰਤਰੀ ਬਹੁਤੇ, ਸਰਕਾਰੀ ਕਰਮਚਾਰੀ ਬਹੁਤੇ ਵੱਧ ਜਾਣ, ਆਪਣੇ ਆਪ ਵਿੱਚ ਹੋ ਜਾਣ।
1: ਕਵੀ ਕੋ ਨਿਰਭ ਕੋ ਦੁੱਖ ਜਨ ਹੈ,
0: ਕਦੇ ਨਾ ਕਦੇ ਉਹ ਰਾਜੇ ਨੂੰ ਦੁੱਖ ਜ਼ਰੂਰ ਦੇਣਗੇ, ਦੁਖਦਾਇਕ ਹੋਣਗੇ।
1: ਇੱਕ ਦੋ ਨਿਰਭੈ ਹੋਇ ਰਈਅਤ ਕੋ,
0: ਇੱਕ ਤਾਂ ਉਹ ਜਿਹੜੇ ਮੰਤਰੀ ਹੈ ਨਿਰਭੈ ਹੋ ਕੇ ਉਹ ਰਾਜਿਆਂ ਦੀ ਪਰਜਾ ਨੂੰ
1: ਸਮਝ ਪਰਾਈ ਲੁੱਟੇ ਹੈ,
0: ਪਰਾਈ ਸਮਝ ਕੇ ਲੁੱਟਦੇ ਨੇ ਵੀ ਜੇ ਕੋਈ ਗੱਲ ਹੋਊਗੀ ਰੌਲਾ ਪਊ ਤੇ ਬਦਨਾਮੀ ਤਾਂ ਰਾਜੇ ਦੀ ਹੋਣੀ ਆ ਨਾ, ਵੀ ਉਹਦੇ ਰਾਜ ਵਿੱਚ ਵੇਖੋ ਜੀ ਕਿੱਡੇ ਘੁਟਾਲੇ ਹੋ ਰਹੇ ਹਨ।
1: ਦੋਤੀ ਨਿਰਭਕਾ ਰੱਖਤੇ ਦਬਾਈ,
0: ਦੂਜਾ ਵੀ ਰਾਜੇ ਨੂੰ ਦਬਾ ਕੇ ਰੱਖਦੇ ਨੇ ਇਸ ਤਰ੍ਹਾਂ ਵੀ ਜਿਹੜੇ ਲੋਕ ਹੁੰਦੇ ਹਨ।
1: ਨਾਹੇ ਦਬੈ ਤੋ ਘੁੱਟੇ ਹੈ,
0: ਜੇ ਨਹੀਂ ਕਹਿੰਦੇ ਰਾਜੇ ਨੂੰ ਕਹਿੰਦੇ ਵੀ ਜੇ ਪਰਜਾ ਨੂੰ ਇਸ ਤਰ੍ਹਾਂ ਨਾ ਦਬਾ ਕੇ ਰੱਖਾਂਗੇ ਤੇ ਇਹ ਫਿਰ ਬਲਵਾਨ ਹੋ ਜਾਵੇਗੀ। ਇਹ ਲੋਕ ਜਿਹੜੇ ਨਾਹੇ ਦਬੈ ਤੋ ਘੁੱਟੇ ਹੈ, ਜੇ ਨਹੀਂ ਦਬਦੇ ਰਾਜੇ ਤਾਂ ਘੁੱਟਦੇ ਉਹਨਾਂ ਨੂੰ ਅੱਗੋਂ, ਸਗੋਂ ਉਹਨਾਂ ਨੂੰ ਦਬ ਕੇ ਮਾਰਨ ਲੱਗ ਪਏ ਨੇ ਵੀ ਅਸੀਂ ਅੰਗਰੇਜ਼ੀ ਅੰਗਰੇਜ਼ਾਂ ਨਾਲ ਰਲ ਜਾਵਾਂਗੇ ਅਤੇ ਤੁਹਾਡਾ ਕੰਮ ਨਹੀਂ ਚੱਲਣਾ, ਸੋ ਉਹਨਾਂ ਦੇ ਜਾ ਕੇ ਉੱਥੇ ਅਸੀਂ ਪੁਕਾਰ ਕਰਾਂਗੇ। ਇਸ ਤਰ੍ਹਾਂ ਘੁੱਟਦੇ ਵੀ ਨੇ, ਦਬਾਉਂਦੇ ਵੀ ਹਨ ਰਾਜਿਆਂ ਨੂੰ, ਦਬ ਕੇ ਮਾਰਨ ਲੱਗ ਗਏ ਨੇ ਉਲਟਾ ਅਮੀਰ ਹੋ ਕੇ।
1: ਤਾਂ ਤੇ ਪਹਿਲੇ ਹੀ ਰੱਖਣੇ ਇਮ ਚਾਹੀਏ,
0: ਇਸ ਕਰਕੇ ਖੁੱਲ੍ਹ ਜ਼ਿਆਦਾ ਦੇ ਦਿੱਤੀ ਇਹਨਾਂ ਰਿਆਸਤਾਂ ਦੇ ਰਾਜਿਆਂ ਨੇ, ਅਤੇ ਪਹਿਲਾਂ ਹੀ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਇੱਥੋਂ ਤੱਕ ਪਰਜਾ ਦੇ ਜਿਹੜੇ ਪਰਜਾ ਦੇ ਉੱਪਰ ਮੰਤਰੀ ਭਾਰੂ ਨਾ ਹੁੰਦੇ, ਵੱਡੀਆਂ ਲੈਣ ਵਾਲੇ ਲੋਕ ਲੁੱਟਣ ਵਾਲੇ ਵੀ, ਤਾਂ ਤੇ ਪਹਿਲੇ ਹੀ ਰੱਖਣੇ ਇਮ ਚਾਹੀਏ, ਇਹਨਾਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਨੱਥ ਪਾ ਕੇ ਰੱਖਣੀ ਚਾਹੀਦੀ ਸੀ।
1: ਮਾਲੀ ਜਿਉਂ ਬਾਗ,
0: ਜਿਵੇਂ ਮਾਲੀ ਬਾਗ ਨੂੰ ਪਾਲਦਾ ਹੈ, ਜਿਵੇਂ ਮਾਲੀ ਹੁੰਦੇ ਹਨ ਬਾਗ ਵਿੱਚ ਬੂਟੇ ਲਾ ਕੇ ਉਹਨਾਂ ਦੀ ਪ੍ਰਤ ਪਾਲਣਾ ਸੋਹਣੇ ਤਰੀਕੇ ਨਾਲ ਕਰਦੇ ਹਨ।
1: ਕਰਤ ਉਖਾੜ ਛਿਦੇ ਸੰਘਣਿਆਂ ਕੋ,
0: ਜੇ ਬੂਟੇ ਬਹੁਤੇ ਸੰਘਣੇ ਹੋ ਜਾਣ ਫੁੱਲਾਂ ਦੇ, ਤਾਂ ਫਿਰ ਉਹਨਾਂ ਨੂੰ ਬਹੁਤੇ ਸੰਘਣਿਆਂ ਨੂੰ ਵਿੱਚੋਂ ਪੁੱਟ ਪੁੱਟ ਕੇ ਅਤੇ ਵਿਰਲੇ ਕਰ ਦਿੰਦੇ ਵੀ ਸੋਹਣੇ ਫਬਨ ਏ ਸੋਹਣੇ ਇਹ, ਸੋ ਬੂਟੇ ਜਿਹੜੇ ਆ ਉਹ ਸਹੀ ਸਲਾਮਤ ਹੋਣ, ਬਹੁਤੇ ਸੰਘਣਿਆਂ ਨੂੰ ਪੁੱਟ ਕੇ ਅਤੇ ਵਿੱਚੋਂ ਵਿਰਲੇ ਕਰ ਦਿੰਦਾ ਹੈ।
1: ਤੋੜ ਲੇ ਤੇ ਫਲ ਜਬ ਲੱਗ, ਅਤੇ
0: ਜਿਹੜੇ ਬੂਟਿਆਂ ਨੂੰ ਫਲ ਲੱਗ ਜਾਂਦੇ ਆ ਉਹਨਾਂ ਨੂੰ ਫਲਾਂ ਨੂੰ ਖਰਾਬ ਨਹੀਂ ਹੋਣ ਦਿੰਦਾ, ਉਸੇ ਵੇਲੇ ਤੋੜ ਲੈਂਦਾ ਹੈ।
1: ਅਤ ਫੈਲੇ ਕੋ ਕਾਟ ਡਰ ਹੈ,
0: ਜਿਹੜਾ ਬਹੁਤਾ ਬੂਟਾ ਫੈਲ ਜਾਵੇ ਬਗੀਚੀ ਚੋਂ ਬਾਹਰ ਜਾਵੇ ਜਾਂ ਰਸਤੇ ਦੇ ਵਿੱਚ ਆਵੇ ਤੇ ਉਹਨੂੰ ਕੱਟ ਕੇ ਸੁੱਟ ਦਿੰਦਾ ਹੈ ਉਹਨੇ ਨੂੰ।
1: ਖਰਾ ਕਰੇ ਜੋ ਗਿਰ ਜਾਈ,
0: ਜਿਹੜਾ ਬੂਟਾ ਬਹੁਤਾ ਫਲਾਦਾਰ ਹੁੰਦਾ ਤੇ ਗਿਰ ਜਾਂਦਾ ਜਾਂ ਛੋਟਾ ਹੁੰਦਾ ਹੀ ਮੁੜ ਜਾਵੇ ਲਗਰ, ਉਹਨੂੰ ਖੜਾ ਕਰ ਦਿੰਦੇ ਆ ਡੰਡਾ ਆਦਿਕ ਲਾ ਕੇ ਵੀ ਸਿੱਧਾ ਰਵੇ।
1: ਰਾਜਨੀਤ ਤਿਉਂ ਰਾਜਾ ਵਰਤ,
0: ਕਵੀ ਜੀ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ ਵੀ ਰਾਜੇ ਨੂੰ ਵੀ ਇਸ ਤਰ੍ਹਾਂ ਰਾਜਨੀਤੀ ਕਰਨੀ ਚਾਹੀਦੀ ਹੈ, ਰਾਜ ਗੱਦੀ 'ਤੇ ਬੈਠ ਕੇ ਇਸ ਤਰ੍ਹਾਂ ਦਾ ਵਰਤਾਵਾ ਮਾਲੀ ਦਾ ਰੂਪ ਧਾਰਨ ਕਰਕੇ ਪਰਜਾ ਨੂੰ ਸੋਹਣੇ ਤਰੀਕੇ ਨਾਲ ਪਾਲਣਾ ਚਾਹੀਦਾ ਹੈ।
1: ਪਾਲੇ ਪਰਜਾ ਫੁਲਵਾਈ,
0: ਇਹ ਪਰਜਾ ਵੀ ਫੁਲਵਾੜੀ ਦੀ ਨਿਆਈ ਹੁੰਦੀ ਹੈ, ਆਪਣੀ ਪਰਜਾ ਨੂੰ ਫੁਲਵਾੜੀ ਸਮਝ ਕੇ ਮਾਲੀ ਦੀ ਨਿਆਈ ਪਾਲਣਾ ਕਰੇ ਰਾਜਾ ਧਿਆਨ ਨਾਲ।
1: ਮਾਲੀ ਆਲੀ ਸਮ ਬਨ ਪਾਲੀ,
0: ਮਾਲੀ ਇੱਕ ਤਾਂ ਬਾਗ ਦੇ ਮਾਲੀ ਵਾਂਗ, ਦੂਜਾ ਜਿਵੇਂ ਭੇਡਾਂ ਬੱਕਰੀਆਂ ਨੂੰ ਸਾਂਭਣ ਵਾਲਾ ਆਲੀ ਹੁੰਦਾ, ਸੋ ਇਉਂ ਮਾਲੀ ਅਤੇ ਆਲੀ ਦੀ ਨਿਆਈ ਹੋ ਕੇ ਬਣ ਕੇ ਇਹ ਪਾਲਣਾ ਕਰੇ ਰਾਜਾ, ਫਿਰ ਉਹਦਾ ਜਸ ਹੁੰਦਾ ਹੈ ਅਤੇ ਉਹ ਉਹਦਾ ਰਾਜ ਜਿਹੜਾ ਹੈ ਉਹ ਕਾਇਮ ਰਹਿੰਦਾ ਹੈ।
1: ਖਾਵੇ ਜਾਸੇ ਠੀਕ ਫਬੇ,
0: ਜਿੰਨਾ ਕੁ ਠੀਕ ਬਣ ਆਵੇ ਉਹਨੂੰ ਫਬੇ ਅਤੇ ਲੋਕ ਮਾੜਾ ਨਾ ਕਹਿਣ ਉਹਨਾਂ ਕੁ ਖਾਵੇ, ਸੋ ਲਿਮਟ ਦੇ ਵਿੱਚ।
1: ਤਾੜਵੀਓ ਸ਼ੇਰੋਂ ਬਗਿਆੜੋ
0: ਕੀ ਹੈ, ਤੋ ਸੋ ਉਲਟਾ ਉਹਦੇ ਤਾੜਵੀਆਂ ਵਾਲੀ ਸ਼ੇਰਾਂ ਬਗਿਆੜਿਆਂ ਵਾਲੀ ਜੋ ਬਿਰਤੀ ਹੈ।
1: ਕੀ ਬਿਰਤੀ ਨਹਿ ਗਹਿ ਕਬੈ,
0: ਕਦੇ ਵੀ ਇਹ ਬਿਰਤੀ ਨਾ ਧਾਰਨ ਕਰੇ ਰਾਜਾ ਹੋ ਕੇ, ਪਰਜਾ ਨੂੰ ਲੁੱਟਣ ਮਾਰਨ ਵਾਲੀ। ਸੋ ਅੰਨੇ ਹੋ ਕੇ ਜਿਵੇਂ ਸ਼ੇਰ ਬਘਿਆੜ ਜੀਵਾਂ ਨੂੰ ਦੁੱਖ ਦਿੰਦੇ ਨੇ, ਧਾੜਵੀ ਬਣ ਕੇ ਨਾ ਲੁੱਟੇ।
1: ਇਸ ਸਮੇਂ ਬਹੁਤ ਨਿਰਪਉਣ,
0: ਪਰ ਕਹਿੰਦੇ ਐਸੋ ਜੀ ਹਾਲਤ ਹੋ ਗਈ ਵੀ ਇਹ ਸਮੇਂ ਬਹੁਤੇ ਰਾਜਿਆਂ ਨੇ ਮਹਾਰਾਜਿਆਂ ਨੇ
1: ਇਹੀ ਬ੍ਰਿਤ ਰੋਖੀ ਗਿਆ।
0: ਇਹ ਬਿਰਤੀ ਜਿਹੜੀ ਹੈ ਸ਼ੇਰਾਂ ਬਘਿਆੜਾਂ ਵਾਲੀ, ਸੋ ਧਾਰਨ ਕਰਕੇ ਰੱਖੀ ਹੋਈ ਹੈ, ਕੋਈ ਪਰਜਾ ਦਾ ਪਰਵਾਹ ਨਹੀਂ ਕਰਦੇ ਹਨ।
1: ਔਰ ਕੂਕਰ ਸਮ ਅਚੂਕਰ,
0: ਤੇ ਹੋਰ ਜਿਹੜੇ ਮੰਤਰੀ ਨੇ ਇਹ ਸਰਕਾਰੀ ਕਰਮਚਾਰੀ ਹਨ, ਇਹਨਾਂ ਨੇ ਕੁੱਤਿਆਂ ਵਾਲਾ ਕੁੱਤਿਆਂ ਦਾ ਰੂਪ ਧਾਰਨ ਕੀਤਾ
1: ਹੈ।
0: ਤੇ ਇਹ ਜਿਹੜੇ ਕਰਮਚਾਰੀ ਹੈ ਸਰਕਾਰੀ, ਬਾਕੀ ਮੰਤਰੀ ਜਿਹੜੇ ਨੇ ਕੁੱਤਿਆਂ ਵਾਂਗ ਬਿਨਾਂ ਉੱਕਣ ਤੋਂ ਘੁਰਕ ਘੂਰ ਕੇ ਘੂਰ ਕੇ, ਘੁਰਕ ਤੋਂ ਭਾਵ ਘੂਰ ਘੂਰ ਕੇ ਖਾਂਦੇ ਹੈ, ਲੋਕਾਂ ਨੂੰ ਡਰਾਉਂਦੇ ਆ ਵੀ ਨਹੀਂ ਤੁਹਾਡਾ ਕੰਮ ਨਹੀਂ ਕਰਨਾ। ਸੋ ਇਸ ਤਰੀਕੇ ਨਾਲ ਇਹ ਚਾਲ ਫੜੀ ਹੋਈ ਹੈ।
1: ਰਾਜੇ ਛੀਂਹ ਮੁਕੱਦਮ ਕੁੱਤੇ,
0: ਤੇ ਕਵੀ ਜੀ ਹੁਣ ਅੱਗੇ ਦੱਸ ਰਹੇ ਨੇ ਵੀ ਇਸੇ ਕਰਕੇ ਕਹਿੰਦੇ ਵੀ ਇਹ ਹਾਲਤ ਪਹਿਲਾਂ ਵੀ ਵੇਖੀ ਸੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੇਲੇ, ਅਤੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਰਾਜਿਆਂ ਨੂੰ ਕਿਹਾ ਸੀ ਮੂੰਹ 'ਤੇ ਜਾ ਕੇ ਵੀ ਰਾਜੇ ਸ਼ੀਂਹ, ਰਾਜੇ ਸ਼ੀਂਹ ਸ਼ੇਰਾਂ ਦਾ ਰੂਪ ਧਾਰਨ ਕੀਤਾ, ਬਘਿਆੜਾਂ ਸ਼ੇਰਾਂ ਦਾ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਮੁਕੱਦਮ ਜਿਹੜੇ ਸਰਕਾਰੀ ਕਰਮਚਾਰੀ, ਮੁਕੱਦਮ ਮੰਤਰੀ ਸਲਾਹਕਾਰ ਉਹਨਾਂ ਦੇ, ਉਹਨਾਂ ਨੇ ਕੁੱਤਿਆਂ ਦਾ ਰੂਪ ਧਾਰਨ ਕੀਤਾ ਹੋਇਆ ਵਾ। ਸੋ ਇਸ ਤਰ੍ਹਾਂ ਸੋ ਰਾਜਿਆਂ ਨੇ ਸ਼ੇਰਾਂ ਦਾ, ਅਤੇ ਸ਼ੇਰ ਮਾਰ ਮਾਰ ਕੇ ਪਾੜ ਪਾੜ ਕੇ ਲੋਕਾਂ ਨੂੰ ਲੁੱਟੀ ਖਾਈ ਜਾਂਦੇ ਆ। ਬਚਿਆ ਕੁਚਿਆ ਜਿਹੜਾ ਮਾਲ ਆ ਉਹ ਜਿਵੇਂ ਲਗੜ ਬੱਗੇ ਜੇ ਹੁੰਦੇ ਆ, ਸ਼ੇਰ ਦਾ ਬਚਿਆ ਉਹ ਖਾ ਲੈਂਦੇ ਆ ਜੰਗਲ ਦੇ ਵਿੱਚ।
1: ਬਚਨ ਗੁਰੂ ਕਾ ਵਰਤ ਹੈ,
0: ਬਚਨ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਰਤ ਰਿਹਾ ਵੀ ਉਸੇ ਤਰ੍ਹਾਂ ਦੀ ਹਾਲਤ ਹੋਈ ਹੈ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਘਾਓ, ਰਤ ਪਿਤ ਕੁੱਤੇ ਹੋ ਚੱਟ ਜਾ ਹੋ। ਰਤ ਬਿਤ ਬਚਿਆ ਹੋਇਆ ਹੱਡ ਪਸਲੀ, ਕੋਈ ਥੋੜ੍ਹਾ ਬਹੁਤਾ ਸ਼ੇਰ ਦਾ ਜਿਹੜਾ ਖਾਣਾ ਬਚਿਆ ਹੁੰਦਾ ਤਾਂ ਉਹ ਲੱਕੜ ਬੱਗੇ ਜੇ ਆ ਕੇ ਖਾ ਜਾਂਦੇ, ਚੱਟ ਚੁੱਟ ਜੇ ਜਾਂਦੇ ਹੈ। ਸੋ ਇਸ ਤਰ੍ਹਾਂ ਕਈ ਵਾਰ ਸ਼ੇਰ ਤੋਂ ਵੀ ਖੋ ਲੈਂਦੇ ਹੈ, ਬਹੁਤੇ ਆ ਜਾਣ 10-12 ਇਕੱਠੇ ਹੋ ਕੇ ਸ਼ੇਰ ਨੂੰ ਦੁਆਲ ਦਿੰਦੇ ਹੈ, ਆ ਵੀ ਹਰਨ ਸਾਰਾ ਰਗੜ ਜਾਂਦੇ ਖਾ ਜਾਂਦੇ ਨੇ। ਕਿਉਂ ਇਹੋ ਜਿਹੀ ਹਾਲਤ ਬਣੀ ਹੋਈ? ਕਹਿੰਦੇ ਮਹਾਰਾਜ ਨੇ ਜੋ ਬਚਨ ਕੀਤੇ ਆ ਨਾ, ਅਤੇ ਕਵੀ ਗਿਆਨੀ ਗਿਆਨ ਸਿੰਘ ਕਹਿੰਦੇ ਮੈਂ ਹੁਣ ਵੀ ਉਹ ਦੇਖ ਰਿਹਾ ਹਾਂ।
1: ਯਾਹੀ ਤੈ ਰਹੀਤ ਰਾਜਿਓਂ ਕੀ,
0: ਯਾਹੀ ਤੈ, ਇਸ ਕਰਕੇ ਇਹ ਜਿਹੜੇ ਰਾਜਿਆਂ ਦੀ ਵੀ ਪਰਜਾ ਹੈ ਜਿੰਨੀ ਇਹਨਾਂ ਦੇ ਅਧੀਨ ਹੈ।
1: ਦੁਖੀ ਐਸ ਕਹਿ ਤੀਰਾ ਹੈ,
0: ਉਹ ਦੁਖੀ ਹੋ ਕੇ ਇਹਨਾਂ ਦੇ ਰਾਜ ਤੋਂ ਇਸ ਤਰ੍ਹਾਂ ਕਹਿੰਦੀ ਰਹਿੰਦੀ ਹੈ, ਕਿਉਂਕਿ ਆਪ ਇੱਛੋ ਆਰਾਮ ਵਿੱਚ ਪੈ ਗਏ ਸੀ ਰਾਜੇ ਵੀ, ਇਹ ਜਿੰਨੇ ਸੀਗੇ ਪਟਿਆਲੇ ਵਾਲੇ, ਇਹਨਾਂ ਦਾ ਇੱਕ ਨਹੀਂ ਅਸੀਂ ਹਾਲ ਮੰਤਰੀਆਂ ਵੱਲ ਧਿਆਨ ਹੀ ਦਿੰਦੇ, ਖਾਈ ਜਾਣ ਲੁੱਟੀ ਜਾਣ। ਸੋ ਇੰਨਾ ਐਸ਼ੋ ਆਰਾਮ ਮਹਿਲ ਬਣਾ ਬਣਾ ਕੇ, ਅਤੇ ਇੱਕ ਨਹੀਂ ਸੌ ਰਾਣੀਆਂ ਇਹਨਾਂ ਰੱਖੀਆਂ, 300-300 ਤੋਂ ਉੱਪਰ ਰਾਣੀਆਂ ਰੱਖੀਆਂ ਹੋਈਆਂ ਸੀ ਪਟਿਆਲੇ ਵਾਲੇ ਰਾਜਿਆਂ ਨੇ, ਇੰਨੇ ਐਸ਼ੋ ਆਰਾਮ ਵਿੱਚ ਪਏ ਹੋਏ ਸੀ, ਪਰਜਾ ਜਾਵੇ ਡਿੱਗੇ ਜਿਹੜੇ ਮਰਜ਼ੀ ਖੂਹ 'ਚ। ਸੋ ਇਸ ਕਰਕੇ ਦੁਖੀ ਐਸ ਕਹਿਤੀ ਰਹਿ ਹੈ, ਕਹਿੰਦੇ ਦੁਖੀ ਹੋਈ ਪਰਜਾ ਇਸ ਤਰ੍ਹਾਂ ਕਹਿੰਦੀ ਰਹਿੰਦੀ ਹੈ।
1: ਹੇ ਹਰ ਰਾਜ ਅੰਗਰੇਜ਼ੀ ਥੀਵੇ,
0: ਹੇ ਹਰੀ ਵਾਹਿਗੁਰੂ, ਇਦੋਂ ਤਾਂ ਇੱਧਰ ਵੀ ਸਾਰੇ ਅੰਗਰੇਜ਼ੀ ਰਾਜ ਹੀ ਕਿਉਂ ਨਹੀਂ ਹੋ ਜਾਂਦਾ, ਉਹ ਹੋ ਜਾਵੇ ਅੰਗਰੇਜ਼ਾਂ ਦਾ ਰਾਜ ਆ ਜੇ।
1: ਰਾਜਨ ਕੇ ਇਖਤਿਆਰ ਨਸ,
0: ਇਹਨਾਂ ਰਾਜਿਆਂ ਦੇ ਜਿਹੜੇ ਹੁਕਮ ਆ ਇਖਤਿਆਰ ਆ ਉਹ ਸਾਰੇ ਖਤਮ ਹੋ ਜਾਣ।
1: ਪਰ ਜਾ ਹੋਏ ਦੁਖੀ ਜਿਸ ਨਿਰਪਕੀ,
0: ਸੋ ਦਰਿਆਉ ਪਾਰ ਸਤਲੁਜ ਤੋਂ ਸਾਰੇ ਰਾਜ ਅੰਗਰੇਜ਼ਾਂ ਦਾ। ਸੋ ਇਸ ਕਰਕੇ ਕਹਿੰਦੇ ਪਰਜਾ ਹੋਏ ਦੁਖੀ ਜਿਸ ਨਿਰਿਪ ਕੀ, ਜਿਸ ਰਾਜੇ ਦੀ ਪਰਜਾ ਦੁਖੀ ਹੋ ਜਾਵੇ ਬਹੁਤੀ ਕੁਰਲਾਵੇ,
1: ਤਾਂ ਕੋ ਧੋਖੇ ਦੋਏ ਗ੍ਰਸ,
0: ਉਹਨੂੰ ਦੋਸ਼ ਪਾਪ ਜਿਹੜੇ ਹੈ ਛਲ ਗ੍ਰਾਸ ਲੈਂਦੇ, ਇੱਕ ਦਿਨ ਖਾ ਜਾਂਦੇ ਖਤਮ ਕਰ ਦਿੰਦੇ ਹਨ।
1: ਇੱਕ ਤੋਂ ਪਾਪ ਹੈ ਪ੍ਰਭੂ ਕੀ ਤਰਫ,
0: ਇੱਕ ਤਾਂ ਪਰਜਾ ਦੀਆਂ ਜਿਹੜੀਆਂ ਬਾਦਲ ਸੀਸਾਂ ਲੱਗਦੀਆਂ ਨੇ, ਸੋ ਉਹ ਰੱਬ ਫਿਰ ਖੁਸ਼ ਨਹੀਂ ਹੁੰਦਾ। ਭਾਈ ਨੰਦ ਲਾਲ ਜੀ ਨੇ ਇਹ ਕਰਕੇ ਫੁਰਮਾਨ ਕੀਤਾ ਵੀ ਸੋ ਖਾਲਕ ਜਿਹੜੀ ਪਰਜਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਹੈ, ਸੋ ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੀ। ਪਰਜਾ ਨੂੰ ਖਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਜਾਣ ਕੇ ਉਹਦੀ ਪੈਦਾ ਕੀਤੀ ਹੋਈ ਦੁਨੀਆ ਜਾਣ ਕੇ ਨੂੰ ਦੁੱਖ ਨਾ ਦੇ। ਸੋ ਖਾਲਕ ਦੁੱਖ ਹੈ ਨੰਦ ਲਾਲ ਜੀ ਖਾਲਕ ਕੋ ਪੈ ਤਾਹੇ। ਉਹ ਫਰਮਾਨ ਕਰਦੇ ਨੇ ਵੀ ਜੇ ਪਰਜਾ ਦੁਖੀ ਹੋ ਜਾਵੇ ਤਾਂ ਫਿਰ ਪਰਜਾ ਦਾ ਮਾਲਕ ਪਾਤਸ਼ਾਹ ਉਹ ਰਾਜੇ ਉੱਪਰ ਕ੍ਰੋਧਵਾਨ ਹੋ ਜਾਂਦਾ ਹੈ, ਉਹ ਮਿਹਰਬਾਨ ਨਹੀਂ ਹੁੰਦਾ, ਫਿਰ ਕ੍ਰੋਪ ਹੋ ਜਾਂਦਾ ਹੈ। ਇੱਕ ਤਾਂ ਹੈ ਵੀ ਵਾਹਿਗੁਰੂ ਦੀ ਤਰਫੋਂ ਪਾਪ ਲੱਗਦਾ ਹੈ, ਉਹ ਰਾਜੇ ਨੂੰ ਗੁਨਾਹਗਾਰ ਹੁੰਦਾ ਹੈ।
1: ਦੂਤੀ ਵਖਤ ਪਰ ਬਿਗਰ ਪਰ
0: ਦੂਜਾ ਵਖਤ ਆਉਣ 'ਤੇ ਫਿਰ ਜੇ ਕੋਈ ਰਾਜਾ ਹਮਲਾ ਕਰ ਦੇਵੇ ਔਖੇ ਵੇਲੇ, ਉਦੋਂ ਫਿਰ ਪਰਜਾ ਕਹਿੰਦੀ ਵੀ ਚੰਗਾ ਹੁਣ ਸੂਤਰ ਆ ਗਿਆ ਕੰਮ, ਉਹਦੇ ਉਲਟੀ ਹੋ ਜਾਂਦੀ ਆਪਣੇ ਰਾਜੇ ਦੇ ਹੀ। ਪਰਜਾ ਜਿਹੜੀ ਵਿਗੜ ਪੈਂਦੀ ਆ ਉਦੋਂ ਫਿਰ ਸਾਥ ਦੇਣ ਦੀ ਬਜਾਏ ਦੁਸ਼ਮਣ ਦਾ ਸਾਥ ਦਿੰਦੀ ਹੈ ਵੀ ਮਰੇ ਖਪੇ ਪਰੇ ਲਵੇ ਮਗਰੋਂ।
1: ਤਾਂ ਤੇ ਜ਼ਿਆਦੇ ਦੁੱਖ ਦੇ ਨਾਂ ਨਹਿ ਪਰ
0: ਇਸ ਕਰਕੇ ਭਾਈ ਪਰਜਾ ਨੂੰ ਰਾਜਾ ਕਿੱਡਾ ਸ਼ਕਤੀਸ਼ਾਲੀ ਹੋਵੇ, ਪਰਜਾ ਨੂੰ ਰਾਜੇ ਨੂੰ ਚਾਹੀਦਾ ਵੀ ਬਹੁਤਾ ਦੁੱਖ ਦੇਣਾ ਉਹ ਚੰਗਾ ਨਹੀਂ ਹੁੰਦਾ ਹੈ, ਆਪਣੀ ਪਾਵਰ ਚਾ ਕੇ
1: ਕਰਾ ਦੇਣਾ ਕੋ ਤਰ।
0: ਅਤੇ ਜਿਹੜਾ ਟੈਕਸ ਸਾਧਕ ਹੈ ਉਹ ਵੀ ਖੋਟੇ ਤਰੀਕੇ ਨਾਲ ਬਹੁਤਾ ਨਾ ਲਵੇ, ਥੋੜ੍ਹਾ ਟੈਕਸ ਲਵੇ, ਲੋਕਾਂ ਦਾ ਗਲਾ ਨਾ ਘੁੱਟੇ, ਇਸ ਤਰ੍ਹਾਂ ਚਾਹੀਦਾ ਹੈ। ਸੋ ਨਹੀਂ ਤਾਂ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਹੁੰਦਾ ਆ ਸੱਚੀਆਂ ਗੱਲਾਂ ਨੇ। ਸੋ ਸਾਧ ਸੰਗ ਇਸ ਕਰਕੇ ਪਰਜਾ ਹੀ ਫਿਰ ਰੇੜ ਦਿੰਦੀ ਹੈ ਆਪਦੇ ਹੀ, ਫਿਰ ਜਿਹੜੇ ਰਾਜੇ ਹੰਕਾਰ ਵਿੱਚ ਆ ਜਾਣ ਮੈਨੂੰ ਕਿਸੇ ਦੀ ਕੀ ਹੁਣ ਪਰਵਾਹ ਹੈ, ਅਤੇ ਫਿਰ ਉਹ ਆਪਦੇ ਅੰਗ ਰੱਖਿਆ ਕੀ ਜਿਹੜੇ ਢੇਰ ਕਰ ਦਿੰਦੇ ਨੇ। ਹੁਣ ਵੀ ਹੁਣ ਤੱਕ ਦਾ ਇਤਿਹਾਸ ਵੀ ਇਹੋ ਹੀ ਹੈ,
1: ਕਾਰ ਵਿਹਾਰ ਚੱਲੇ ਹੀ ਜਹਾਂ।
0: ਇਹ ਜਿਹੜੇ ਦੁਨੀਆਂ ਦੇ ਰਾਜਿਆਂ ਦੇ ਕਾਰ ਵਿਹਾਰ ਹੈ ਦੁਨੀਆਂ ਦੇ ਤਾਂ ਚੱਲੇ ਹੀ ਜਾਂਦੇ ਨੇ, ਕਦੇ ਰੁਕੇ ਨਹੀਂ ਹਨ।
1: ਤ੍ਰਿਸ਼ਨਾ ਕਵੀ ਨਾ ਕਾਹੇ ਭਰੀ।
0: ਅਤੇ ਦੂਜੀ ਗੱਲ ਕਵੀ ਜੀ ਕਹਿੰਦੇ ਵੀ ਸਾਧ ਸੰਗ ਜੀ ਕਿਸੇ ਦੀ ਅੱਜ ਤੱਕ ਕਿਸੇ ਵੀ ਦੀ ਰਾਜੇ

0: ਤੇ ਮਹਾਰਾਜ ਨੇ ਫੈਸਲਾ ਦਿੱਤਾ ਕਿ ਵੱਡੇ ਵੱਡੇ ਰਾਜਾਂ ਨੇ ਅੱਜ ਅਰਭੂਮਨ ਤਾਂ ਕਿ ਤ੍ਰਿਸ਼ਨ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ ਜਿਉਂ ਪਾਪ ਕੀਦਨ ਨਹੀਂ ਭਰਾਪਾ ਬਿਨ ਹਰ ਕਹਾਂ ਅਗਾਈ ਐਸੀ ਤ੍ਰਿਸ਼ਨਾ ਵੱਡੇ ਵੱਡੇ ਰਾਜੇ ਭੂਪਤ ਹੋਏ ਨੇ ਤਾਂ ਕਿ ਤ੍ਰਿਸ਼ਨ ਕਿਸੇ ਦੀ ਤ੍ਰਿਸ਼ਨਾ ਨਹੀਂ ਬੁਝੀ ਅੱਜ ਕੋਈ ਰੱਜਿਆ ਨਹੀਂ ਸੋ ਇਹਦੇ ਵੱਲੋਂ ਐਸੀ ਹੈ ਤ੍ਰਿਸ਼ਨਾ ਕਿਸੇ ਦੀ ਨਹੀਂ ਭਰੀ ਹੈ ਅਤੇ ਨਾਲ ਕੁਝ ਵੀ ਨਹੀਂ ਲੈ ਕੇ ਸਿਕੰਦਰ ਵਰਗਿਆਂ ਨੇ ਵੀ ਕਿਹਾ ਸੀ ਸਿਕੰਦਰ ਜਿਹੜਾ ਏਸ਼ੀਆ ਦੇ ਵਿੱਚ ਜੇਤੂ ਜਰਨੈਲ ਹੋਇਆ ਵਾ ਇਹਨੇ ਕਿਹਾ ਸੀ ਵੀ ਜਿਸ ਵੇਲੇ ਮੈਂ ਮਰਾਂ ਅਖੀਰ ਵੇਖਿਆ ਵੀ ਚੱਲਿਆ ਤਾਂ ਮੈਂ ਖਾਲੀ ਹੱਥ ਹੀ ਹਾਂ ਨਾ ਕਹਿ ਮੇਰੇ ਹੱਥ ਕਬਰ 'ਚੋਂ ਬਾਹਰ ਕੱਢ ਦਿਓ ਤਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਮੈਂ ਲੈ ਕੇ ਕੁਝ ਨਹੀਂ ਗਿਆ ਨਾ ਏਡਾ ਵੱਡਾ ਬਾਦਸ਼ਾਹ ਯੂਨਾਨ ਦਾ ਸਿਕੰਦਰ ਤ੍ਰਿਸ਼ਨਾ ਕਵੀ ਨਾ ਕਾਹੇ ਭਰੀ ਕਦੇ ਵੀ ਕਿਸੇ ਦੀ ਤ੍ਰਿਸ਼ਨਾ ਨਹੀਂ ਭਰੀ ਹੈ ਕੋਈ ਰੱਜਿਆ ਨਹੀਂ ਹੈ ਕਿਸੇ ਨੂੰ ਸਬਰ ਨਹੀਂ ਆਇਆ
1: ਅਧਿਕ ਆਏ ਤਾਂ ਅਧਿਕ ਖਰਚ ਹੋਇਆ
0: ਜੇ ਬਹੁਤ ਹੀ ਮਾਇਆ ਆ ਜਾਵੇ ਤੇ ਫਿਰ ਖਰਚ ਵੀ ਬਹੁਤਾ ਵੱਧ ਜਾਂਦਾ ਓਨਾ ਹੀ ਖਰਚ ਹੁੰਦੀ ਹੈ
1: ਦ੍ਰਿਸ਼ਟੀ ਰੱਖਿਆ ਨੇ ਬਾਹੇ ਖਰੀ
0: ਮਾਇਆ ਦਾ ਸੁਭਾਅ ਵੀ ਐਸਾ ਹੈ ਜੇ ਬਹੁਤ ਹੀ ਆਵੇ ਤਾਂ ਖਰਚ ਵੀ ਬਹੁਤ ਹੀ ਹੁੰਦੀ ਹੈ ਘਟੰਤ ਮਾਇਆ ਹੀ ਹੈ ਵੱਧ ਹੀ ਨਹੀਂ ਸਭ ਕੁਝ ਘਟਦਾ ਹੀ ਹੈ ਦਿਨੋਂ ਦਿਨ ਸੋ ਇਸ ਤਰੀਕੇ ਨਾਲ ਕਹਿੰਦੇ ਫਿਰ ਖਰਚ ਵੀ ਉਹਨਾਂ ਦ੍ਰਿਸ਼ਟੀ ਰੱਖਿਆ ਨਿਭਾਹੇ ਖਰੀ ਦ੍ਰਿਸ਼ਟੀ ਰਾਜੇ ਨੂੰ ਚਾਹੀਦਾ ਪਾਤਸ਼ਾਹ ਨੂੰ ਵੀ ਜਿਸ ਤਰੀਕੇ ਉਹੋ ਜਿਹੀ ਦ੍ਰਿਸ਼ਟੀ ਰੱਖੇ ਵੀ ਜਿਸ ਤਰ੍ਹਾਂ ਸੋਹਣਾ ਨਿਭਾਹ ਹੋ ਜਾਵੇ ਪਰਜਾ ਦੇ ਨਾਲ ਪਰਜਾ ਦਾ ਵੀ ਸਬਰ ਸੰਤੋ ਨੂੰ ਹਰ ਇੱਕ ਨੂੰ ਸਹੂਲਤ ਮਿਲੇ ਰਹਿਣ ਦੀ ਰੋਟੀ ਪਾਣੀ ਦੀ ਸੋ ਸੋਹਣੀ ਆਪਣੀ ਜਿਹੜੀ ਹੈ ਦ੍ਰਿਸ਼ਟੀ ਨਿਭਾਵੇ ਹਰ ਇੱਕ ਨੂੰ ਸੁੱਖ ਸਹੂਲਤ ਦੇਵੇ ਬਰਾਬਰ
1: ਅੰਗਰੇਜ਼ਾਂ ਕੀ ਔਰ ਵੇਖੋ ਸਭ
0: ਕਹਿੰਦੇ ਅੰਗਰੇਜ਼ਾਂ ਦੀ ਦਿਸ਼ਾ ਵੱਲ ਵੇਖੋ ਸਾਰੇ ਉਹਨਾਂ ਦੇ ਰਾਜ ਵਿੱਚ
1: ਤੌਰ ਗੌਰ ਵਿਵਹਾਰ ਚੱਲੇ
0: ਬੜੇ ਗੌਰ ਨਾਲ ਬਹੁਤ ਤੌਰ ਤਰੀਕੇ ਨਾਲ ਸਾਰੇ ਵਿਵਹਾਰ ਚੱਲਦੇ ਨੇ ਕਾਨੂੰਨ ਕਾਇਦੇ ਵਿੱਚ ਲੋਕ ਸਿੱਧੇ ਹੋ ਕੇ ਕੰਮ ਕਾਜ ਕਰਦੇ ਨੇ ਤੇ ਸਾਰਿਆਂ ਨੂੰ ਇੱਕੋ ਜਿਹੀਆਂ ਸਹੂਲਤਾਂ ਹਨ
1: ਅਰ ਪਰਜਾ ਭੀ ਹੈ ਸਭ ਰਾਜੀ
0: ਤੇ ਸਾਰੀ ਤਰ੍ਹਾਂ ਦੀ ਪਰਜਾ ਦੁਨੀਆਂ ਵੀ ਖੁਸ਼ ਹੈ
1: ਦੇਤ ਅਸੀਸ ਸਦਾ ਪਦੇ
0: ਸਦਾ ਹੀ ਲੋਕ ਕਹਿੰਦੇ ਅਸੀਸਾਂ ਦਿੰਦੇ ਆ ਵੀ ਇਹਨਾਂ ਦਾ ਰਾਜ ਬੜੇ ਚੰਗੇ ਨੇ ਇਹ ਰਾਜ ਵਧੇ ਫੁੱਲੇ
1: ਦੋਹਰਾ ਪਰਜਾ ਨਿਰਪਣ ਕੇ ਕਹੇ
0: ਸੋ ਇਉਂ ਕਹਿੰਦੇ ਉਸ ਵੇਲੇ ਦੇ 19ਵੀਂ ਸਦੀ ਦੇ ਅਖੀਰ ਦੇ ਅਤੇ 20ਵੀਂ ਸਦੀ ਦੇ ਸ਼ੁਰੂਆਤ ਦੇ ਪਰਜਾ ਖਲਕਤ ਅਤੇ ਰਾਜਿਆਂ ਦੇ ਜੋ ਸਨ ਰੂਲ ਆ ਉਹ ਕਹੇ ਹਨ
1: ਚਾਲ ਚੱਲਣ ਵਿਵਹਾਰ
0: ਉਹਨਾਂ ਦੇ ਕਹੇ ਨੇ ਚਾਲ ਚੱਲਣ ਵਿਵਹਾਰ ਵਰਤ ਵਰਤਾਵਾ ਜਿਹੋ ਜਿਹਾ ਸੀ ਕਰਤੱਬ
1: ਕਰਮ ਧਰਮ ਜੋ ਪਹਿਲ ਥੇ
0: ਜਿਹੜੇ ਧਰਮ ਦੇ ਕਰਮ ਪਹਿਲੇ ਥਾਂ ਪਹਿਲੇ ਕਰਮ ਧਰਮ ਸਨ ਲੋਕਾਂ ਦੇ

0: ਬਹੁਤੀ ਬੇਇਤਫਾਕੀ ਦੇ ਕਰਕੇ ਬਹੁਤੀ ਆਪਸ ਵਿੱਚ ਇਤਫਾਕ ਨਹੀਂ ਨਾ ਰਿਹਾ।
1: ਦੀਪਕ
0: ਜਿਵੇਂ ਕਹਿੰਦੇ ਸੂਰਜ ਨੂੰ, ਸੂਰਜ ਦੇ ਚਾਨਣ ਨੂੰ ਦੀਵਾ ਜਗਾ ਕੇ ਵੇਖਣਾ ਕੋਈ ਚਾਹੇ,
1: ਤਿਉਂ ਕਹਿਣੀ ਇਹੋ ਗਾਥ,
0: ਤਿਉਂ ਕਹਿਣੀ ਇਹੋ ਗਾਥ, ਇਵੇਂ ਇਹ ਗੱਲ ਕਹਿਣੀ ਬਣਾਉਂਦੀ ਆ ਹੁਣ। ਸੋ ਇਸ ਤਰ੍ਹਾਂ ਹੋ ਗਿਆ

0: ਵੀ ਸਿੰਘ ਜਿਹੜੇ ਆ ਦੀਵੇ ਦੇ ਪ੍ਰਕਾਸ਼ ਦੀ ਨਿਆਈ ਹੋ ਰਹਿ ਗਏ।
1: ਤੁਰਕ ਤੇਜ ਰਵ ਤਪ ਰਹੇ।
0: ਜਿਸ ਵੇਲੇ ਤੁਰਕਾਂ ਦਾ ਬੜਾ ਤੇਜ ਰੂਪੀ ਸੂਰਜ ਚਮਕਾਂ ਮਾਰ ਰਿਹਾ ਸੀ, ਤਪਸ਼ ਦੇ ਰਿਹਾ ਸੀ,
1: ਜਬ ਥਾ ਜੇਠ ਸਮਾਨ,
0: ਜਦੋਂ ਜੇਠ ਦੇ ਮਹੀਨੇ ਦੀ ਨਿਆਈ ਪੂਰਾ ਤੁਰਕਾਂ ਦਾ ਤੇਜ ਤਪ ਰਾਜ ਸੀ ਫੈਲਿਆ ਹੋਇਆ ਸਾਰੇ ਹਿੰਦੁਸਤਾਨ ਵਿੱਚ।
1: ਗਿਲਜੇ ਗਜ ਖੂਨੀ ਕਨੇ,
0: ਤੇ ਉਸ ਵੇਲੇ ਗਿਲਜਿਆਂ ਰੂਪੀ ਖੂਨੀ ਹਾਥੀ ਬਹੁਤੇ ਆ ਕੇ ਕਾਬਲ ਕੰਧਾਰ ਤੋਂ
1: ਲੱਖ ਲੱਖ ਲੋ ਆਨ,
0: ਲੱਖ ਲੱਖ ਇਕੱਠਾ ਹੋ ਕੇ ਦੋ ਦੋ ਲੱਖ ਆ ਕੇ ਜਦੋਂ ਪੈਂਦੇ ਸੀ ਆ ਕੇ ਹਿੰਦੁਸਤਾਨ ਨੂੰ, ਪੰਜਾਬ ਨੂੰ,
1: ਸਾਖ ਸਿੱਖੀ ਕੋ ਚਾਖ ਤੇ,
0: ਉਸ ਵੇਲੇ ਚਾਹੁੰਦੇ ਕੀ ਸੀ ਵੀ ਇਹ ਰਸਤੇ ਵਿੱਚ ਰੋੜਾ ਜਿਹੜੇ ਸਿੱਖ ਨੇ ਨਾ, ਖਾਲਸਾ ਪੰਥ, ਇਹ ਸਿੱਖੀ ਰੂਪੀ ਖੇਤੀ ਨੂੰ ਖਾਣਾ ਚਾਹੁੰਦੇ ਸੀ ਉਹ ਹਾਥੀਆਂ ਵਰਗੇ ਗਿਲਜੇ ਜਿਹੜੇ ਸੀ,
1: ਦਲ ਮਲ ਤੇ ਬਲਠਾਨ,
0: ਆਪਣੇ ਬਲ ਜ਼ੋਰ ਨਾਲ ਆਉਂਦੇ ਲੱਖ ਲੱਖ ਦੋ ਦੋ ਲੱਖ ਫੌਜਾਂ ਜਿਹੜੀਆਂ ਸੀ ਦੁਰਾਨੀਆਂ ਦੀਆਂ, ਉਹ ਦਲ ਮਲ ਦਿੰਦੇ ਸੀ ਆ ਕੇ ਤਬਾਹੀ ਮਚਾ ਦਿੰਦੇ ਸੀ। ਜਿਸ ਵੇਲੇ
1: ਐਸੇ ਸਖਤ ਵਖਤ ਮੈਂ,
0: ਇਹੋ ਜੇ ਕਹਿੰਦੇ ਬਹੁਤ ਸਖਤ ਔਖੇ ਖੋਟੇ ਵੇਲੇ ਵੀ,
1: ਪਹਿਲੇ ਸਿੰਘ ਕਿਸਾਨ,
0: ਪਹਿਲੇ ਜਿਹੜੇ ਸਿੰਘਾਂ ਰੂਪੀ ਕਿਸਾਨ ਸਨ,
1: ਪਏ ਅਜਬ ਨਿਜ ਮਜਬ ਜਿਨ,
0: ਬੜੇ ਅਜੀਬ ਹੀ ਹੋਏ ਨੇ ਉਹ ਜਿਨ੍ਹਾਂ ਨੇ ਆਪਣਾ ਮਜ਼ਬ ਜਿਹੜਾ ਸਿੱਖੀ ਧਰਮ ਸੀ,
1: ਖੇਤ ਸਬਜ ਰੱਖ ਲੀਨ,
0: ਉਹਨਾਂ ਨੇ ਆਪਣਾ ਸਿੱਖੀ ਧਰਮ ਰੂਪੀ ਖੇਤ ਹਰਾ ਭਰਿਆ ਰੱਖ ਲਿਆ, ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ ਇੰਨੇ ਔਖੇ ਵੇਲੇ।
1: ਬਲ ਕੇ ਫੈਲਿਓ ਫੁਲਿਓ,
0: ਸਗੋਂ ਕਹਿੰਦੇ ਪਹਿਲਾਂ ਨਾਲੋਂ ਵੀ ਉਹਨਾਂ ਦੇ ਮਾਰਨ ਲਤਾੜਨ ਨਾਲ ਵੀ ਬਹੁਤ ਫੈਲਿਆ ਤੇ ਫੁੱਲਣਾ ਕੀਤਾ ਹੈ।
1: ਫੱਬਿਓ ਫੱਲਿਓ ਰਸ ਪੀਨ,
0: ਬਹੁਤ ਜ਼ਿਆਦਾ ਫੱਬਿਆ ਫਲਿਆ ਰਸ ਨਾਲ ਭੇਜਿਆ, ਸੋ ਪਰਪੱਕ ਹੋਏ ਸੀ ਸਿੱਖ ਸਗੋਂ ਵਧੇ ਸਨ।
1: ਉਨਹੀ ਕੈ ਪ੍ਰਤਾਪ ਤੈ,
0: ਉਹਨਾਂ ਦੇ ਕਹਿੰਦੇ ਤੇਜ ਤਪ ਪ੍ਰਤਾਪ, ਸੋ ਸ਼ਹੀਦੀਆਂ ਦੇ ਬਲ ਕਰਕੇ ਹੀ
1: ਤਾਪ ਤੁਰਕੈ ਪਏ ਹਨ।
0: ਇੱਕ ਦਿਨ ਫਿਰ ਉਹ ਆ ਗਿਆ ਜਦੋਂ ਤੁਰਕਾਂ ਦਾ ਰਾਜ ਰੂਪੀ ਤਪ ਜਿਹੜਾ ਉਹ ਨਾਸ ਹੋ ਗਿਆ,
1: ਪਾਇਆ ਸੁਖ ਛਾਇਆ ਵਿਖਿਆ,
0: ਤੇ ਲੋਕਾਂ ਨੇ ਸ਼ਾਂਤੀ ਰੂਪੀ ਛਾਂ ਰੂਪ ਸ਼ਾਂਤੀ ਰੂਪੀ ਛਾਂ ਸੋਹਣੀ ਆਉਣ ਤੇ ਸੁਖ ਪਾਉਣਾ ਕੀਤਾ।
1: ਖਾਇਆ ਫਲ ਹਿੰਦਵਾਨ,
0: ਹਿੰਦੁਸਤਾਨ ਦੇ ਲੋਕਾਂ ਨੇ ਫਿਰ ਉਹਦਾ ਸੋਹਣੀ ਸੋਹਣਾ ਫਲ ਵੀ ਸੁਖ ਰੂਪੀ ਫਲ ਛਕਣਾ ਕੀਤਾ।
1: ਸਿੰਧ ਹੁਕਮ ਤੁਰ ਕਿੰਦ ਮੈਂ,
0: ਤੇ ਉਸ ਵੇਲੇ ਹੁਕਮਾਂ ਦੇ ਜਿਹੜੇ ਤੁਰਕਾਂ ਦੇ ਰਾਜੇ ਰੂਪ ਸਮੁੰਦਰ ਦੇ ਵਿੱਚ, ਸੋ ਹਾਕਮਾਂ ਜ਼ਾਲਮ ਹਾਕਮ ਸੀ ਜਿਹੜੇ ਤੁਰਕਾਂ ਦੇ, ਉਸ ਸਮੁੰਦਰ ਦੇ ਵਿੱਚ
1: ਪੋਤ ਹਿੰਦ ਡੂਬੰਤ,
0: ਉਹ ਤਾਂ ਚਾਹੁੰਦੇ ਸੀ ਵੀ ਹਿੰਦੁਸਤਾਨ ਦੀ ਪਰਜਾ ਰੂਪੀ ਜਹਾਜ਼ ਨੂੰ ਡੋਬ ਦੇਈਏ, ਖਤਮ ਕਰ ਦੇਈਏ,
1: ਉਹਨੇ ਸਚਾਹੇ ਮਲਾਹੇ ਬਨ,
0: ਪਰ ਉਹਨਾਂ ਸਿੰਘਾਂ ਨੇ ਸਦਕੇ ਜਾਈਏ ਉਹਨਾਂ ਤੋਂ 18ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 10ਵੇਂ ਪਾਤਸ਼ਾਹ ਤੋਂ ਬਾਅਦ ਸਾਰੀ ਸਦੀ ਐਸੀਆਂ ਕੁਰਬਾਨੀਆਂ ਕੀਤੀਆਂ ਨੇ ਪੰਥ ਖਾਲਸੇ ਨੇ ਕਿ ਉਹਨਾਂ ਸੱਚੇ ਸੁੱਚੇ ਮਲਾਹ ਬਣ ਕੇ ਉਸ ਵੇਲੇ
1: ਲਇਓ ਉਬਾਰ ਤੁਰੰਤ,
0: ਹਿੰਦੁਸਤਾਨ ਰੂਪੀ ਪਰਜਾ ਡੁੱਬਦੇ ਜਹਾਜ਼ ਨੂੰ ਤੁਰਕਾਂ ਦੀਆਂ ਚੜ੍ਹ ਕੇ ਆਈਆਂ ਲੱਖਾਂ ਫੌਜਾਂ ਰੂਪੀ ਸਮੁੰਦਰ ਦੇ ਵਿੱਚ ਡੁੱਬਣ ਨਹੀਂ ਦਿੱਤਾ, ਬਚਾ ਲਿਆ ਅੱਗੋਂ ਛਾਤੀਆਂ ਡਾ ਕੇ ਮੁਕਾਬਲੇ ਕਰਕੇ।
1: ਹਿੰਦੂ ਅਰ ਸਿੰਘ ਅਬ ਕਛੂ,
0: ਕਹਿੰਦੇ ਜਿਹੜੇ ਹੁਣ ਹਿੰਦੂ ਜਾਂ ਸਿੰਘ ਜਿੰਨੇ ਕੁ ਹਨ,
1: ਜੋ ਹੈ ਜਗਤ ਮਜਾਰ,
0: ਜੋ ਹਿੰਦੁਸਤਾਨ ਦੇ ਵਿੱਚ ਨਜ਼ਰ ਆਉਂਦੇ ਹਨ,
1: ਵੇਖਿਆ ਤਾਂ ਉਨ ਕੀ ਕਿਰਪਾ ਤੈ,
0: ਇਹ ਜਿਉਂਦੇ ਜਾਗਦੇ ਉਹ 18ਵੀਂ ਸਦੀ ਦੇ ਖਾਲਸੇ ਦੀ ਕਿਰਪਾ ਨਾਲ ਹੀ ਵੇਖੀ ਦੇ ਹਨ।
1: ਉਤੇ ਤੁਰਕ ਨਤ ਸਾਰ,
0: ਨਹੀਂ ਤਾਂ ਸਾਰੇ ਇੱਕ ਤੋਂ ਵਾਢਿਓ ਤੁਰਕੀ ਹੋਣੇ ਸੀ ਕੰਨਿਆ ਕੁਮਾਰੀ ਤੱਕ।
1: ਉਕਤ ਖੇਤ ਸਿੰਘਾਂ ਕੋ,
0: ਇਹ ਗੱਲ ਬੁੱਲੇ ਸ਼ਾਹ ਨੇ ਕਹੀ ਸੀ ਨਾ ਜਦੋਂ ਪੁੱਛਿਆ ਸੀ ਵੀ ਤੁਹਾਡਾ ਕੀ ਵਿਚਾਰ ਆ ਇਹ ਖਾਲਸਾ ਪੰਥ ਬਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ, ਤਾਂ ਉਹਨਾਂ ਕਿਹਾ ਸੀ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਨਾ ਹੁੰਦੇ ਖਾਲਸਾ ਪੰਥ ਨਾ ਸਜਦਾ, ਤਾਂ ਇੱਕੋ ਮੈਂ ਦਾਅਵੇ ਨਾਲ ਕਹਿੰਦਾ ਵੀ ਹਰ ਇੱਕ ਦੀ ਸੁੰਨਤ ਹੋਣੀ, ਸਭ ਮੁਸਲਮਾਨ ਤੁਰਕਾਨਾ ਹੀ ਹੋਣਾ ਸੀ, ਦੂਜਾ ਨਜ਼ਰ ਨਹੀਂ ਆਉਣਾ ਸੀ। ਸੋ ਇਹ ਫੈਸਲਾ ਆਪਣਾ ਉਹਨਾਂ ਨੇ ਦਿੱਤਾ। ਸੱਚ ਆ, ਕਵੀ ਜੀ ਵੀ ਐਵੇਂ ਕਹਿ ਰਹੇ ਨੇ, ਜਿਹਨੇ ਕਿ ਹਿੰਦੂ ਅਤੇ ਸਿੱਖ ਹਿੰਦੁਸਤਾਨ ਵਿੱਚ ਨਜ਼ਰ ਆਉਂਦੇ ਆ, 18ਵੀਂ ਸਦੀ ਦੇ ਖਾਲਸੇ ਨੇ ਆਏ ਦਿਨ ਜੰਗ ਕੀਤਾ ਦਿਨ ਰਾਤ। ਸੋ ਇਸ ਤਰੀਕੇ ਨਾਲ ਕਹਿੰਦੇ ਉਹਨਾਂ ਦੀ ਕਿਰਪਾ ਕਰਕੇ, ਉਹਨਾਂ ਦੇ ਪ੍ਰਤਾਪ ਕਰਕੇ ਨਜ਼ਰ ਆਉਂਦੇ ਹਨ। ਜੋਕਤ ਖੇਤ ਸਿੰਘਾਂ ਕੋ, ਸਿੰਘਾਂ ਰੂਪੀ ਖੇਤ ਜਿਹੜਾ ਲਹਿ ਲਹਿਰਾਉਂਦਾ ਸੀ ਬਹੁਤ ਜ਼ਿਆਦਾ।
1: ਅਬ ਕੇ ਲਾਇਕ ਅਸ ਪਏ,
0: ਹੁਣ ਦੇ ਜਿਹੜੇ ਨੇ ਇਹ ਇਸ ਦੇ ਇਹੋ ਜਿਹੇ ਇਸ ਇਹਨਾਂ ਗੱਲਾਂ ਦੇ ਯੋਗ ਹੋ ਗਏ ਨੇ।
1: ਹਿੰਦੀ ਵਿਰਾਨ ਕਰ ਸੋਏ,
0: ਉਹ ਲਹਿ ਲਹਿਰਾਉਂਦਾ ਸਿੱਖੀ ਦਾ ਖੇਤ ਪਰਪੱਕਤਾ ਜਿਹੜੀ ਸੀ ਉਹ ਵਿਰਾਨ ਕਰ ਦਿੱਤਾ, ਹੁਣ ਕੋਈ ਪਰਵਾਹ ਹੀ ਨਹੀਂ, ਕਹਿੰਦੇ ਜੈਂਟਲਮੈਨ ਹੋ ਗਏ।
1: ਤਾਂ ਤੇ ਪਹਿਲੇ ਸਿੰਘ ਨੇ ਕੇ,
0: ਇਸ ਕਰਕੇ ਜਿਹੜੇ ਪਹਿਲੇ ਸਿੰਘ ਸੀ ਉਹਨਾਂ ਦੇ,
1: ਅਰ ਮਦ ਕੇ ਅਬ ਕੇ,
0: ਫਿਰ ਉਹਨਾਂ ਤੋਂ ਬਾਅਦ ਦੇ ਸਮੇਂ ਦੇ ਤੇ ਹੁਣ ਵਰਤਮਾਨ ਸਮੇਂ ਦੇ, ਜਿਹੜਾ ਕਵੀ ਜੀ ਵੇਲੇ ਦਾ ਸਮਾਂ ਸੀ 1890 ਦੇ ਕਰੀਬ।
1: ਲਖਨ ਕਿੰਚਿਤ ਕਹਿਤ ਹਾਂ,
0: ਕਿੰਨੇ ਕੁ ਲੱਛਣ ਜਿਹੜੇ ਸੀ ਸੁਭਾਵਾਂ ਦੇ, ਪਹਿਰਾਵਿਆਂ ਦੇ, ਕਰਤੱਬ ਜਿਹੜੇ, ਮੈਂ ਥੋੜੇ ਜਿਹੇ ਕਹਿੰਦਾ ਵਾ,
1: ਸਹੀ ਸਹੀ ਲਹੋਹੇਰ,
0: ਠੀਕ ਠੀਕ ਪੱਖਪਾਤ ਨਹੀਂ ਕਰੂੰਗਾ, ਠੀਕ ਠੀਕ ਕਵਾਂਗਾ। ਉਹ ਸਾਧ ਸੰਗ ਜੀ ਤੁਸੀਂ ਸੁਣ ਲਓ, ਵੇਖ ਲਓ ਕਿੰਨਾ ਕੁ ਫਰਕ ਪੈ ਗਿਆ ਸੀ। ਸੋ ਇਸ ਤਰੀਕੇ ਨਾਲ ਇਹ ਸਾਰਾ ਇਤਿਹਾਸ ਕਵੀ ਜੀ ਆਪਣੇ ਸਾਹਮਣੇ, ਜਿਵੇਂ ਫਿਲਮ ਹੁੰਦੀ ਹੈ ਪਿਕਚਰ, ਇਹ ਆਉਂਦੇ ਰਹੇ ਨੇ ਸਾਧ ਸੰਗ ਜੀ। ਜਿਵੇਂ ਜਿਵੇਂ ਰਾਜ ਦਾ ਵੀ ਅਸਰ ਹੁੰਦਾ ਹੈ, ਅੰਗਰੇਜ਼ੀ ਰਾਜ ਦਾ ਵੀ, ਉਹ ਮਾਇਆ ਜਿਹੜੀ ਹੈ ਬਹੁਤੀ ਆ ਜਾਂਦੀ, ਜਦੋਂ ਸੁੱਖ ਸਹੂਲਤਾਂ ਉਦੋਂ ਵੀ ਫਿਰ ਫਰਕ ਪੈਂਦਾ ਹੈ ਜੀਵਨ ਵਿੱਚ ਲੋਕਾਂ ਦੇ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੁ ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜੈ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵਨ ਬਿਰਤੀ ਜਾਸੀ। ਅੰਧ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਕਾਬਲ ਮਹੱਲਾ ਪੰਜਵਾਂ, ਤਾਤੀ ਵਾਉਣ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਾ ਦੀਆ, ਏਕਾ ਲਿਵਲਾਈ। ਰਾਖ ਲਈਏ ਤਿਨ ਰੱਖਣ ਹਾਰ, ਸਭ ਬਿਆਦ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੈ ਸਹਾਈ ਸਰੋਕ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤਾ। ਨਿਕਟ ਨਾ ਜਾਹੀਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿੱਤ ਵੋ ਚਿੱਤ ਵਣੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰ, ਹਰ ਦੇਹੁ ਨਾਨਕ ਕੇ ਮੀਤ। ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਨ ਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਇ ਰਹਾਓ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖੇ ਕਾਦੇ ਬਣਹਾਰ। ਤੇਰੇ ਦਾਨਾ ਕੀਮਤ ਨਾ ਪਵੇ।

ਜਿਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਧ ਆਵਨ ਰਾਗਾਸਾ ਮੁਹੱਲਾ ਪਹਿਲਾ ਛਿਆ ਘਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕੋ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ ਵਿਸ਼ਵ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲ ਆਣ ਲਓ ਪਾਵਨ ਚਬਰੋ ਕਰੇ ਸਗਲ ਬਨਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸਦਵਾਜਨ ਤੇਰੀ ਰਹਾਓ ਸਹਿਸ ਤਬ ਨੈਣ ਨੈਣ ਨੈਣ ਹੈ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗਨ ਬਿਨ ਸਹਿਸ ਤਬ ਗਨ ਇਕ ਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਾਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅੰਧਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚੱਲਾ ਚੁਬਹਿ ਦੁੱਖ ਪਾਵਹਿ ਜਮ ਕਾਲ ਸਹ ਹਸਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਪਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਿਰੈ ਨਾਰੀ ਮਨ ਗੁਰ ਮਿਲ ਕਾਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆ ਵੈ ਉਹ ਰਸ ਅਕਥ ਕਥਾ ਤਨ ਜਾਣੀ ਜਾਕੋ ਵਾਏ ਸੋਏ ਬਿਹਾਜਿਓ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵ ਸੁਖ ਸਹਜੇ ਬਾਹਰ ਨ ਹੋਏ ਗੋ ਪੇਰਾ ਅੰਤਰ ਜਾਮੀ ਪ੍ਰਦਾਤੇ ਸ਼ਰਧਾ ਮਨ ਕੀ ਨਾਨਕ ਦਾਸ ਮੋਕੋ ਕਰ ਸੰਤਨ ਕੀ ਤੋਰੇ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰ ਨਾਨਕ ਦਾਸ ਇਹ ਸੁਖ ਮੰਗੈ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਮੈਂ ਦ੍ਰਿਸ਼ਟ ਸੁਭ ਕਰਾ।

ਵਾਹ ਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ปีสัจจนานโคสีปีสัจจโสใจโสตนะโหวีเจโสจีลักวารจุปะจุปนะโหวีเจลายหัลปตาร์ปุขเฮาปุขนาอุตรีเจปนนาปุริยาปารุสาหัสเสยานปาลักโหหิตักนัจลานาลเกวิสจิอาราหุยเอกบูดาตัปาลਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਰਹਿ ਵੜਿਆਈ ਹੁਕਮੀ ਉੱਤਮ ਨੀਚੋ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੋਵਾਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਨੂੰ ਗਾਵੇ ਕੋ ਦਾਤ ਜਾਣਾ ਨੀ ਸਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਹੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾਇਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਹੀ ਭਾਕੇ ਆ ਭਾਉ ਪਾਰ ਅਖੈ ਮੰਗੈ ਦੇਹ ਦੇਹ ਦਤ ਖਰੀਦਾ ਤਾਰੂ ਪੇਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਂ ਹੁਕੇ ਬੋਲਨ ਬੋਲੀ ਅੱਜ ਸੁਣ ਧਰ ਪਿਆਰ ਮ੍ਰਿਤ ਵੇਲਾ ਸੱਚ ਨਾ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁੱਖ ਦੁਆਰ ਨਾਨਕ ਇਹ ਵੈ ਜਾਣੀਐ ਕਿ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਣ ਸੇਵਿਆ ਤੁਲ ਪਾਇਆ ਮਾਰ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖਿਆ ਭਾਉ ਦੁੱਖ ਭਾਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਤਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਾਇ ਕਰੀ ਜਿਤੀ ਸਿਰ ਟੁਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਈ ਚੰਗਾ ਨਾ ਰੁਖਾ ਇੱਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਬੁਰਿਆ ਆਕਾਸ਼ ਸੁੜਿਆ ਦੀਪ ਲੋਕ ਪਾਤਾਲ ਸੁਣਿਆ ਭੋਸ਼ਣ ਸਿੱਖਾ ਕਾਲ ਨਾਨਕ ਭਗਤ ਦਾਸ ਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਯੁਗ ਯੁਗ ਅਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕੋ ਇਸ਼ਨਾਨ ਸੁਣਿਆ ਪੜ ਪੜ ਪਾਵ ਮਾਣ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਾਸ ਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭੰਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨੂੰ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਥ ਸਿਉ ਪ੍ਰਗਟ ਜਾਏ ਮੰਨਾ ਮਾਗਨ ਚੱਲਾ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵਹਿ ਮੁਕਤ ਦੁਆਰ ਮੰਨੈ ਪਰਿਵਾਰ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪਰਿਵਾਰ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹ ਦਰਰਾ ਜਾਨ ਪੰਚਾਂ ਕਾ ਗੁਰੇਖ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਭਾਰ ਧਾਵਲ ਧਰਮ ਦਇਆ ਕਾ ਪੂਤ ਸੰਤੋਖ ਥਾ ਵਰਖਿਆ ਜਨ ਸੂਰਤ ਜੇ ਕੋ ਬੁੱਝਿਆ ਹੋਵੈ ਸਤਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕੇ ਨਾਵ ਸੁਣਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕਮ ਕੂਤ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਰ ਰਹਾ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮਹ ਪਕਸਾਰ, ਅਸੰਖ ਮੌਲ ਬਿਲਾਇਤਾਰ, ਕੁਦਰਤ ਕੋ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਕੋਰ, ਅਸੰਖ ਅਮਰ ਕਰ ਜਾਹਿ ਜੋਰ, ਸੰਖ ਗੜਬੜ ਹੱਤਿਆ ਕਵਾਹਿ, ਸੰਖ ਪਾਪੀ ਪਾਪ ਕਰ ਜਾਹਿ, ਸੰਖ ਕੂੜੇ ਆਰ ਕੂੜੇ ਫਰਾਹਿ, ਸੰਖ ਮਲੇਸ਼ ਮਲ ਪਾਖਾਹਿ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਉ, ਅਗਮ ਅਗਮ ਸੰਖ ਲੋ ਸੰਖ ਕਹਾ ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ ਕਸਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ, ਜੇ ਪਰਮਾਹਿ ਤਿਪਤਿ ਪਾਹੀ, ਜੀਤਾ ਕੀਤਾ ਤੀਤਾ ਨਾਉ, ਵਿਨਾਵਾ ਨਾਹੀ ਕੁਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਹੇ ਮੁਤਬਲੀਤੀ ਕੱਪੜ ਹੋਏ ਦੇ, ਸਾਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪਾ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨ ਅਲਕਲਾ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਵੋ, ਤੀਰਥ ਤਪ ਦਇਆ ਦਾ ਦਾਨ, ਉਹ ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮਨ ਅਮਨ ਕੀਤਾ ਭਾਉ, ਅੰਤਰਗਰਤੀ ਮਨਾਉ, ਸਭ ਗੁਣ ਤੇਰੇ ਮੈਂ ਨਾਹੀ, ਕੋਈ ਵਿਣ ਗੁਣ ਕੀਤੇ ਭਗਤ ਨ ਹੋਏ, ਸਵਾਸ ਸਾਤ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਵੋ, ਕਵਣ ਸੋ ਵੇਲਾ ਵਖਤ, ਕਵਣ ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹੁ, ਕਵਣ ਜਿਤੁ ਹੁਆ ਆਕਾਰ, ਵੇਲ ਨ ਪਾਈਏ ਪੰਡ ਤੀਜੀ ਹੋਵੈ ਲੇਖ ਪੁਰਾਣ, ਵਕਤ ਨ ਪਾਇਓ ਕਾਦੀ ਅਜੇ ਲਿਖਣ ਲਈ ਕੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰੁਤ ਬਾਹੁ ਨ ਕੋਈ ਜਾ ਕਰਤਾ, ਸਿਰ ਟੀਕੋ ਸਾਜੇ ਆਪੇ ਜਾਣਾ, ਸੋਈ ਕਿਵ ਕਰੇ ਆਖਾ ਕਪਸਾਰਾ, ਹੀ ਕਿਵਰ ਨਿਕ ਵਜਾਣਾ, ਨਾਨਕ ਆਖਣ ਸਭ ਕੋ ਆਖਿਆ, ਇੱਕ ਦੂਖ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੂ ਜਾਣਾ, ਅੱਗਾ ਗਿਆ ਨਾ ਸੁਹਾਈ ਪਾਲ, ਤਾਲਾ ਪਾ ਤਾਲ ਲੱਖ, ਆਗਾਸਾ ਆਗਾਸ ਓੜਕ, ਓੜਕ ਭਾਲ ਥੱਕੇ ਵੇਦ ਕਹਿਣ ਕਵਾਤ, ਸਾਹਿ ਸੋ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ, ਲੇਖਾ ਹੋਈ ਤਾਂ ਲਿਖਿਆ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਕੀ ਆਪੇ ਜਾਣਾ, ਆਪ ਸਾਲਾਹੀ ਸਾਲਾਹੇ, ਤੀ ਸੁਰਤ ਨ ਪਾਈਆ ਨਦੀਆਂ, ਅਤੈ ਵਾਹ ਪਵਹਿ ਸਮੁੰਦ ਨਾ ਜਾਣੀ, ਹੈ ਸਮੁੰਦ ਸਾਹਿਬ ਸੁਲਤਾਨ ਗ੍ਰਹਿ, ਸਿੱਤੀ ਮਾਲ ਧੁਨ ਕੀੜੀ ਤੁਲ ਨ ਹੋਵਣੀ, ਜੇ ਤਿਸ ਮਨ ਹੁਨਾ ਵਿਚਰੈ, ਅੰਤ ਨਾ ਸਿਪਤੀ ਕਹਿਣ ਨਾ, ਅੰਤ ਅੰਤ ਨਾ ਕਰਨਾ ਦੇਣ ਨਾ, ਅੰਤ ਅੰਤ ਨਾ ਵੇਖਣ ਸੁਣਨ ਨਾ, ਅੰਤ ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੀ ਬਿਲ ਲਾਹੇ, ਤਾਂ ਕਿ ਅੰਤ ਨੂੰ ਪਾਏ ਜਾਹੇ, ਹੋ ਅੰਤ ਨੂੰ ਜਾਣਾ ਕੋਈ, ਬਹੁ ਤੱਕ ਹੀ ਬਹੁਤਾ ਹੀ ਵੱਡਾ ਸਾ, ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ, ਵੜ ਉੱਚਾ ਹੋਵੇ ਕੋਈ, ਤੇ ਸੁੱਚੇ ਕੋ ਜਾਣਾ ਸੋਏ, ਜਿਵੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤ੍ਰਿਨਾ ਤਮਾਏ, ਕਿਤੇ ਮੰਗਾ ਹਜੂਦ ਉਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟਾ ਬੇਕਾਰ, ਕਿਤੇ ਲੈ ਲੈ ਕਿਰਪਾਹੇ, ਕਿਤੇ ਮੂਰਖਾ ਹੀ ਖਾਏ, ਕਿਤੇ ਦੁੱਖ ਭੋਗ ਸਦ ਮਾਰੇ, ਇਹ ਪੇਦਾ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰੱਖ ਨ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣ ਜੀਤੀਆ ਮੋਹ ਕਾਏ, ਆਪੇ ਜਾਣਾ ਆਪੇ ਦੀ ਆਖੈ, ਹਸੇ ਪਹਿਕੇ ਕੇ ਜਿਸ ਨੂੰ ਬਖਸੇ, ਸਿਪਤ ਸਾਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ, ਮੁਲ ਗੁਣ ਮੁਲ ਵਪਾਰ, ਅਮਲ ਵਪਾਰੀ ਅਮਲ ਭੰਡਾਰ, ਮੁਲ ਆਬਹਿ ਮੁਲਾ ਜਾਹੇ, ਮੁਲ ਭਾਈ ਮੁਲਾ ਸਮਾਹੇ, ਮੁਲ ਧਰ ਮੁਲ ਦੀ ਬਾਣ, ਮੁਲ ਤਲ ਮੁਲ ਪਰਵਾਣ, ਅਮਲ ਬਖਸੀਸ ਅਮਲ ਨਿਸਾਣ, ਮੁਲ ਕਰ ਮੁਲ ਪ੍ਰਮਾਣ, ਮੁਲੋ ਮੁਲੇ ਆਖਿਆ ਨਾ ਜਾਏ, ਆਖਾ ਕਰਹਿਲ ਬਿਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੈ ਵਖਿਆਣ, ਆਖੇ ਬ੍ਰਹਮੇ ਆਖੇ ਇੰਦੋ, ਆਖੇ ਗੋਪੀਤਾ ਗੋਬਿੰਦ, ਆਖੇ ਈਸਰ ਆਖੇ ਸਿੱਧੂ, ਆਖੇ ਕਿਤੇ ਕੀਤੇ ਬੁੱਧ, ਆਖੇ ਦਾਨਵ, ਆਖੇ ਹਸਦੇਵ, ਆਖੇ ਸੁਰ ਨਾਰ ਮੁੰਜਣ ਸੇਵ, ਕਿਤੇ ਆਖੇ ਆਖਣ ਪਾਹੀ, ਕਿਤੇ ਕਹੇ ਕਹੇ ਉੱਠ ਉੱਠ ਜਾਹੀ, ਇਤੇ ਕਿਤੇ ਹੋਰ ਕਹੀ ਤਾ ਆਖਣ ਕਹਿ ਕੇ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣਾ ਹੈ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਲਕਿਆ ਸਰਗਾ ਵਾਰਾ ਗਾਵਾਰ, ਸੋ ਦਰ ਕੇ ਹਾਸੂ ਕਰਕੇ, ਹਾਜਤ ਵੈਸਰ ਵਿਸਮਾਲੇ, ਬਾਜੀ ਨਾਦ ਅਨੇਕਾ ਸੰਕਾ ਕੀਤੀ ਵਾਵਣ ਹਾਰੇ,
ਕੀਤੀ ਰਾਗ ਭਰੀ ਸੇਵ ਕਹਿਣ ਕੀਤੀ ਗਾਵਣ ਹਾਰੀ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੀ ਗਾਵੈ ਹੈ ਚੇਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੀ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸੁਬਾਰੀ ਗਾਵੈ ਹੀ ਦਸ ਬੈਠੀ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਇੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਕੀਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਣ ਸੁਰਗਾ ਮਸ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾ ਬਲਸੂਰਾ ਗਾਵੈ ਖਣ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਨੋ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਿਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੇ ਜਾਨ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਭਾਵੈ ਸੋਏ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ ਸ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵੱਜ ਹਿਨਾਦ ਆਪਣਾਤ ਨਾਥੀ ਸਭ ਜਾ ਕੀ ਰਿਤ ਸਦਵਰਾ ਸਾਧ ਸੰਜੋਗ ਵਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਹ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜੁਗਤ ਭਾਵੈ ਤੇ ਵਿਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਇਹ ਵਿਡਾਣ ਆਦੇਸ ਸ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਪਾਸਨ ਲੋਇ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ ਸ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਾ ਖੋਹ ਲੱਖ ਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਏ ਤਰਾਹਪਤ ਪਵਿਆ ਉਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁਪਹਿਣਾ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਬਰਨਾ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਵਸਥਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵੰਡ ਨਦੀ ਕਰਮ ਪਵੈਨੀ ਸਥਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸ਼ਨਤਰ ਕੀਤੇ ਕਾਰ ਮਹੇਸ ਕੀਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਹੋ ਕੀਤੀ ਆਕਰਮ ਭੂਮੀ ਮੇ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਹੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਹੋ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦ ਹੋ ਕੀਤੀ ਆਖਾਣੀ ਕੀਤੀ ਬਾਣੀ ਕੀਤੇ ਪਾਤ ਰਿੰਦ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਅੰਤ ਗਿਆਨ ਕਰਨ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਰਮ ਕਰਨ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਦਉ ਤਿਥੈ ਘੜੀਏ ਸੁਰਸ ਦੰ ਕੀ ਸੁਧ ਦਉ ਕਰਮ ਕਰਨ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾ ਮਲਸੂਰ ਤਿਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕਿ ਰੂਪ ਨਕ ਨ ਜਾਹੇ ਨਾ ਉਹ ਮਰਹਿਣ ਠਾਗੀ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਨਨ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਭੰਡ ਜੀ ਕੋ ਕਥਾ ਤਾ ਅੰਤ ਨੰਤ ਤਿੱਥੈ ਲੋ ਅਲੋ ਅਕਾਰੋ ਜਿਵ ਜਿ ਹੁਕਮ ਤਵੈ ਤੁਕਾਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥ ਨਾ ਕਰੜਾ ਸਾਰੂ ਜਾਤ ਪਹਾਰਾਓ ਧੀਰ ਸੁਨਿਆਰ ਹਰਨਵਾਤ ਵੇ ਤਥੀ ਯਾਰ ਭਾਉ ਕੱਲਾ ਗੁਣ ਤਪਤਾਓ ਭਾਂਡਾ ਭਾਵ ਮ੍ਰਿਤ ਤੇ ਤਟਾਲ
ਘੜੀਐ ਸਬਦ ਸੱਚੀ ਟਕਸਾਲੋ, ਜਿਨ ਕੋ ਨਦਰ ਕਣ ਤਨਕਾਰੂ, ਨਾਨਕ ਨਦਰੀ ਨਦਰ ਨਿਹਾਲ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੈ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਲੇਹ ਭੇ ਕੋ, ਕਹਿਣ ਸਕਤ ਕੇਹੇ ਅਚਲ ਮੂਰਤ, ਅਨੁਭਵ ਪ੍ਰਕਾਸ਼ ਮਿਤੋਜ ਕਹੀ ਜੈ, ਕੋਟ ਇੰਦਰ ਦਰਾਣ ਸਾਹਿ ਸਹਾਣ ਗਣ ਜਾਇ, ਤ੍ਰਿਭਾਵਨ ਮਹੀ ਬਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥ ਕਵਨ, ਕਰਮ ਨਾਮ ਬਰਨ ਸਮਤੇ, ਭੁਜੰਗ ਪ੍ਰਿਆ ਛੰਦ, ਨਮਸਤਵੰ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮ, ਨਮਸਤੰਗ ਧਰਮੰ, ਨਮਸਤੰਗ ਨਾਮੰ, ਨਮਸਤੰਗ ਧਾਮੰ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹਿ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਪੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹਿ, ਨਮਸਤੰਗ ਬਾਹਿ, ਨਮਸਤੰਗ ਤਿਰਭਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤ ਅਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਦਬੇ, ਨਮਸਤੇ ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਖਾਪੇ, ਨਮ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤੇ ਵੈ, ਨਮਸਤੰਗ ਭੇ ਵੈ, ਨਮਸਤੰਗ ਜਨਮੇ, ਨਮਸਤੰਗ ਸੁਭਨਮੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਵਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮ ਸਰਬ ਧੰਦੇ, ਨਮੋ ਸਦਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੁ, ਨਮ ਸਰਬ ਭੋਖੁ, ਨਮ ਸਰਬ ਕੱਟਾ, ਨਮ ਸਰਬ ਹੱਟਾ, ਨਮੋ ਜੋਗ ਜੋਗੇ, ਨਮ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਚਾਚਰੀ ਛੰਦ ਤੈ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਭੂ ਹੈ, ਲੇਖਾ ਭੇਖਾ, ਨਾਮ ਹੈ, ਕਾਮ ਹੈ, ਤੇ ਹੈ, ਪੇ ਹੈ, ਜੀਤਾ ਪੀਤਾ, ਤ੍ਰਿਮਾਨ ਹੈ, ਨਦਾਨ ਹੈ, ਤ੍ਰਿਭਰ ਗਿਆ, ਸਰ ਗਿਆ, ਨੀਲ ਹੈ, ਨਾਦਿਆ, ਜੇ ਹੈ, ਜਾਦ ਹੈ, ਜਨਮ ਹੈ, ਵਰਣ ਹੈ, ਅਭੂਤ ਹੈ, ਭਰਨ ਹੈ, ਗੰਜ ਹੈ, ਭਾਂਜਿਆ, ਝੂਜਿਆ, ਝਾਂਜਿਆ, ਮੀਹ ਕਹਿ ਪੀਕੈ, ਤੰਦ ਹੈ, ਬੰਦ ਹੈ, ਨਿਰਬੂਜ ਹੈ, ਸੂਜਿਆ, ਕਾਲ ਹੈ, ਜਲ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀ ਕਹਿ ਨਰਸੀ ਕਹਿ ਨਿਰਲੰਬ ਹੈ, ਸਮ ਹੈ, ਗਮ ਹੈ, ਜਮ ਹੈ, ਭੂਤ ਹੈ, ਸੂਤ ਹੈ, ਅਲੋਕ ਹੈ, ਸੁਖ ਹੈ, ਕਰਮ ਹੈ, ਭਰਮ ਹੈ, ਅਜੀਤ ਹੈ, ਭੀਤ ਹੈ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆ ਛੰਦ, ਨਮੋ ਸਰਮਾਨੇ, ਸਮਸਤ ਨਿਧਾਨੇ, ਨਮੋ ਦੇਵ ਦੇਵੇ, ਭੇਖੇ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮੋ ਸਰ ਭਾਉਣੇ, ਅਨੰਗੇ, ਅਨਾਥ, ਨਸੰਗੀ, ਪਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ, ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ, ਪ੍ਰਮਾਤੇ, ਸਮਸਤੀ ਵਿਭੂਤੇ, ਕਲੰਕ ਅੰਗ ਬਿਨਾਨੇ, ਕਲੰਕੀ ਸੁਪੇ, ਨਮੋ ਰਾਜ ਦਾ ਦੇ ਸੁਵਰੰਗ ਪਰਮ ਉਪੇ, ਨਮੋ ਜੋਗ ਜੋਗੇ ਸੁਵਰੰਗ ਪਰਮ ਸਿੱਧੇ,
नमो राज नादि स्वरम परम विद्येहि नमो शस्त्र पाणि नमो वस्त्र माणि नमो परम ज्ञाता नमो लोक माता अपेक्षीय परमी अपोगी भुक्ते नमो जोग जोगे स्वरम परम युक्ते नमो नित नारायणे क्रूर कर्मे नमो प्रेत प्रे देवे सुतर्मे नमो रोग हर्ता रोग रूपे नमो साहु साहु नमो भू भूपे नमो दान दाने नमो मान माने नमो रोग रोगे नमस्त स्नान नमो मंत्र मंत्र नमो जंत्र जंत्र नमो इष्ट इष्टे नमो तंत्र तंत्र सदा सचदानंद सर्वं परणासी अनुपे अरूपे समस्त निवासी सदा सिद्धा बुद्धा विकर्ता अद उर्द अर्दंग अगंग अघर्ता परम परम परमेश्वरं पुरुषपालं सदा सर्वदा सदाता दयालं छेदिय भेदिय नामं काम समस्त उपराधि समस्त स्थाम तेरा जोर यात्री छंद जले है थले है पीते पे है प्रभु है जू है दिश है पेश है उपजंग प्रयात छंद अगादि अबादि आनंदी स्वरूपे नुसरमा निस्मस्त निधाने नमस्तवंग डंडाथि नमस्तवंग परमाथि नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नमो सर्पेशे नमो राज राजे नमो साज साजे नमो साह साहे नमो बाह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतान नमो सर्वमंत्रंग नमो सर्वजंत्रंग नमो सर्वदृशंग नमो सर्वकृष्ण नमो सर्वरंगे त्रिपंगी अनंगे नमो जीव जीव नमो बीज बीजे अखे जय पिजे समस्तु प्रसिजे कृपालंग स्वरूपे को कर्म प्रणा को कर्म प्रणासी सदा सर्वदा निध सिद्धंग निवासी चरपण छंद त्वय प्रसाद अमृत कर्मे अमृत धर्मे अखल जोगी अचल भोगी अचल राजे अटल साजे अखल त्रमंगला कर्म सर्वंग दाता सर्वंग ज्ञाता सर्वंग भाने सर्वंग माने सर्वं प्राणु सर्वं त्राणु सर्वं भुक्ता सर्वं युक्ता सर्वं देवं सर्वं पेवं सर्वं काले सर्वं पाले रुवाल शांत्वा प्रसाद आद रूप अनाद मूर्त जौन पुरख पारु सर्वान सन्मान देव पेव आदि दारु सर्वपालक सर्वकालु सर्वको पुण कालु जत्र तत्र बराज ही अवधूत रूप रसालु नाम ठाम न जात जग रूप रंग न देख आदि पुरख आधार मूर्ता जौन आदा से देश और पिछ जाकर रूप रेखना राग जत्र तत्र दिशा विशा हुई फैलु अनुराग नाम काम विहीन पेखत तम नह जाय सर्वमान सर्वत्र मान सदय मन ताहि एक मूर्त नेक दर्शन कीन रूपा नेक खेल खेल अखेल खेल अंत को फिर एक देव भेब न जानहि जिह भेद और कुतेब रूप रंग न जात पासु जानहि कह जेब तात मात न जात जाकर जन बरन बहीन चक्र बकर फिराई चातर चक मानहि पुरतीन लोग चौदह के बिखै जग जापी जह जाप आद देव अनाद मूर्थाप्य सबह जिथाप परम रूप अपनीत मूर्त पूर्ण पुरख पारु सर्व सवृत्य सयम पहुगण पंजन हारु कालहीन कला संयुक्त अकाल पुरख देश धर्म धाम सु परम रात भूतलाख पेश अंग राग नरंग जाके जात पात न नाम गर्भगंजन दुष्ट भजन मुक्त दायकाम आप रूप अमीक अनुसत एक पुरख अवधूत गर्भगंजन सर्व भजन याद रूप सूत अंगहीन अभंग नाथ एक पुरख पारु सर्व लायक सर्व कायक सर्व को प्रत पार सर्व गंता सर्व हंता सर्व त्यन पेख सर्व शास्त्र न जानी जेह रूप रंग अरेख

ਪੂਰਾ ਜਹ ਬੈਠਾ ਕਹ ਸਿਮਟ ਭਾਈ ਸ਼ੰਕਰ ਕਾਠਾ ਸ਼ਿਗਰੀ ਸ੍ਰੇਠ ਦਿਖਾਏ ਅਚਮ ਭਵ ਆਦ ਜੁਗਾਦ ਸਰੂਪ ਸਜਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸਿੰਘ ਹਰੋ ਧੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਹਰਣ ਘਾਤਾ ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰਿਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰਾ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁੜ ਚਾਹ ਸਭ ਸਕੈ ਨ ਕੋਈ ਇੱਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਪਾਸ ਤੇ ਤਾਹਿ ਹੁਬਾਰਾ ਜਿਨ ਨਰ ਨਾਮ ਤਿਹਾਰੂ ਕਾਹਾ ਦਰਦ ਦੁਖ ਦੁਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਖ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿਰਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਹਤੋ ਜਾ ਭਜ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਪੜ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਜ ਪੁਣ ਜਾਏ ਅਰਧ ਸਹਿਜ ਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਕ ਤੇ ਨਹੀਂ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕਹਿ

ਇਹ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਵ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਗਲਾਂ ਸਮਰੱਥ ਸਵਾਮੀ ਸੌਕੇ ਉਮਰ ਹੁਸਾਰੇ ਕਹਿ ਨਾਨਕ ਮਨ ਮੇਰੀ ਸਦਾ ਰੋਹਰ ਨਾਲੇ ਸਾਚੇ ਸਾਹਿਬ ਬਾਂ ਕਿਆ ਨਾਹੀਂ ਘਰ ਤੇਰਾ ਹੈ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾ ਮਨ ਮਸਾਵੇ ਨਾਮ ਦਿਨ ਕਹਿ ਮਨ ਮਸਿਆ ਮਾਝੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਜਿਸ ਦੀਆਂ ਇਹ ਵਡਿਆਈਆਂ ਕਹਿ

ਕਰ ਬਨਵਾਰੀਆ ਇਸ ਨੂੰ ਹੁਰਥਾ ਉਨਾ ਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਝ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇ ਘਟੇ ਗਿਆਨ ਅੰਜਨ ਸਾਰਿਆ ਅੰਦਰਾ ਹੁੰਦਨ ਕਾ ਮੋਹ ਟੁੱਟਾ ਤਨਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਿਰਮਲ ਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਜਨ ਪਾਵੇ ਆਵਹੋ ਸੰਤ ਪਿਆਰੇ ਉਹ ਕਥ ਕੀ ਕਰਾ ਕਹਾਣੀ ਕਰਾ।

ਤੋਂ ਤਿੱਖੀ ਵਾਲਮ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਜਿਆਂ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਰ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵਾ ਚਲਾਹ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵਾ ਚਲਾਵੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰ ਸੁਣਾਇਆ। ਇਹ ਤਨ ਕਹਿ ਮਨ ਵਸਿਆ ਜਨ ਧਰੋ ਲਿਖਿਆ ਆਇਆ, ਇੱਕ ਪਰੈ ਕਨੇਰੇ ਕਰਾਂ ਗੱਲਾਂ ਗੱਲੀ ਕਿਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ। ਕਹਿੰਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਮਨ ਮਸਾਇਆ, ਕਹਿ ਨਾਨਕ ਸੇ ਪੁਤ ਜਿਨ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨੂੰ ਪੁਜਾਇ ਮਨਸਾ ਜਾ, ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਿਸਨ ਨਿਮਰਾ ਹੈ, ਕਰਮ ਕਮਾਏ ਸਹਿਸਾ ਜੀ ਉਮਲੀਨ ਹੈ, ਕਿਸਨ ਨਿਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਉਚਿਤ ਲਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਾਹ ਉਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ।

ਸੇਤੀ ਸਨਮੁਖ ਹੋਵੈ ਹੋਵਾ ਤਾਂ ਸਨਮੁਖ ਸੇ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਹੈ ਪਰਣੈ ਗੁਰ ਬਿਨੇ ਆਵਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਪਾਏ ਪਿਰਮੁਖ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਈ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਖ ਨ ਪਾਏ ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਵਹਿਰ ਦਤ ਨਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ ਜਿਤ ਜਿਨ ਕਾ ਹਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਮਲਾਏ।

ਸ਼ੁਭਾ ਜੋਤ ਤੈ ਸਾਰਨ ਜਾਣੀ ਤੇਹੇ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਆਨੰਦਨ ਹਲ ਲਾ ਗਏ ਜਾਗਤ ਰਹਿਣ ਮਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨ ਹੋ ਮਸਾਰੀਐ ਮਨ ਹੋ ਕਿਉਂ ਸਾਰੀਐ ਇਹ ਵਰਦਾਤਾ ਜਾਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਸਕੀ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨ ਹੋ ਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭਿਕੋ ਜਿਹੀ ਕਰਤਾ ਖੇਡ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਰਾ ਪਾਇਆ ਲਿਵ ਛੁੜਕੀ ਲਗੀ ਤਿਸ ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮਹੋਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾ ਗਈ ਤਿੰਨੀ ਵਿੱਚ ਇਹ ਮਾਇਆ ਪਾਇਆ ਅਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਬਟੋ ਹਾਏ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਅਰੇ ਆਪ ਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਦਾ ਹਰ ਰਾਸ ਮੇਰੀ ਮਨ ਮਨ ਜਾਦਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਉਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕਿੱਤਾ ਜਿੱਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਣਾ ਤ੍ਰਿਸ਼ਨਾ ਲਾ ਗਏ ਆਏ ਇਹੋ ਹਰ ਰਸਕ ਰਸ ਕਰਮੀ ਪਾਈਐ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਣ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ

ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ।

ਮਹਿਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿਆਇਆ, ਜਿਨ ਹਰ ਤੇਰਾ ਰਤਨ ਰਚਿਆ, ਸੋ ਹਰ ਮਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪੁਰਵਾਣ ਹੋਵਾ, ਜਿਨ ਸਤਿਗੁਰ ਸਿਉਂ ਦਿਲਾਇਆ।

ਨਿਹਰ ਨੇ ਹੱਲਿਆ ਜੇ ਹੋਵੇ ਸੰਸਾਰ ਤੁਮ ਦੇਖ ਲਿਵਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਨੇ ਅਵਰਨ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਮਣ ਹਮੇ ਦਿਉ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸ੍ਰੀ ਲਾਏ ਸੁਣ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਬਾਣੀ ਸੱਚ ਅਲੱਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਬਹੁ ਸੱਚਾ ਸੁਣਨਾ ਨੂੰ ਪਠਾਏ।

ਸਜਾਇਆ ਇਹ ਸਾਚਾ ਸੋਹਿਲਾ ਸਾਚਾ ਕਰ ਗਾਵ ਹੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਤੇ ਆਵੇ ਸੱਚੋ ਧਿਆਵੇ ਜਦ

ਬਾਦੰ ਸਿਲ ਪੂਰ ਸਵਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕ ਲਾਟ ਦੋ ਧੋਤੀ ਵਸਤਰ ਕਪਾਟ ਜੇ ਜਾਣਸ ਬ੍ਰਹਮੰ ਕਰਮੰ ਸਫੋਕਟ ਨਿਸ਼ਚ।

ਪੌੜੀ ਸਭ ਕੋ ਆਖਿਆ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਪੇ ਲਿਖਾ ਸੰਡੀ ਹੈ ਜਾ ਰਹਿਣਾ ਨਹੀਂ ਐਤ ਜਗ ਤਕਾਇਤ ਗਰਭ ਹੰਡੀ ਹੈ ਬੰਦਾ ਕਿਸੇ ਨਾ ਆਖੀ।

ਸਿਵੇਂ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਈਏ ਆਪਣਾ ਸੱਕ ਹਾਲ ਪਰੀ ਕਿਉਂ ਘਾਲੀਏ ਮੰਦਾ ਮੁੰਲਾ ਕੀਚੇ ਤੇ ਲੰਮੀ ਨਜ਼ਰ ਨੇ ਹਾਲੀਏ ਜਿਉ ਸਾਹਿਬ ਨਾ ਨਾ ਹਾਰੀਏ ਤੇਵੇ ਹੈ ਪਾਸਾ ਢਾਲੀਏ ਪਿਛਲਾ ਹੈ ਉੱਪਰ ਖਾਲੀਏ

0: ਕੱਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ, ਗਰੀਬ ਨਿਵਾਜ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀ ਵਾਰ ਗੁਰਸਬ ਦੇ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸਰਾਤ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤਾਂ ਕਰ ਰਹੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ। ਪਾਵਨ ਲੜੀ ਵਾਰ ਕਥਾ 893 ਅੰਗ ਤੋਂ ਰਾਮ ਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰਾਂ ਦੇ ਸਨਮੁਖ, ਵਾਹਿਗੁਰੂ ਅਕਾਲ ਪੁਰਖ ਦੇ ਸਨਮੁਖ ਪਾਵਨ ਸ਼ਬਦ ਗੁਰੂ ਪਰਮੇਸ਼ਰ ਇੱਕ ਨੇ ਪਾਰ ਬ੍ਰਹਮ ਦਾ ਰੂਪ ਪੂਰਿਆਂ ਸਤਿਗੁਰਾਂ ਦੀ ਸ਼ਰਨ ਅਸਾਂ ਨੇ ਗ੍ਰਹਿਣ ਕੀਤੀ ਹੈ।

समरथ पूर्ण पार ब्रह्म सो त्याय पूरा जिस कर्म रहाओ। कल तरन तारन प्रभ तेरो नावो एका सरन गही मन मेरा तुद बिन दूजा नाहीं ठाओ रहाओ। सचे पातशाह जी ने बख्शिश कीती है, पूरियां सतगुरां दी शरण ग्रहण कीती है, ते गुरु तो बिना दूजा थोड़ा जिन्ना भी कोई थां कोई टिकाणा कोई आसरा नहीं है। अपना पूर्ण निश्चा पूरे सतगुरां ते आप सचे पातशाह जनौना कीता है। सिख दे अंदर ऐसा ही भरोसा श्रद्धा सिद्धक चाहिदा है। अगे महाराज बख्शिश करदे ने, तरन तारन प्रभ तेरो नाओ। हे प्रभु, पूरे सतगुरां दे कोल की है? ज्ञात सोजी महाराज निराकार दी दिंदे ने, निरंकार नाम दी दात सब तो वड्डी है। नाम दी दात लै के ते फिर सिख निहाल हो जांदा है। महाराज सच्चे पातशाह जी बख्शिश कर रहे ने कि तारन तारन प्रभ तेरो नाओ। हे प्रभु सतगुरु, तेरा नाम जेड़ा है गुरु दा बख्शिया, प्रभु अकाल पुरख वाहिगुरु दा नाम तारन तारन तरन तारन तरन लई संसार तो ये भौजल बिखम तो पार उतरन लई तारन तारदा कौन है? प्रतख समुंदर तो वड़े वड़े शिपां विच समुंदरी जहाजां विच बैठ के लोग बेचिझक हो के बहुत लंबा लंबा सफर तय करके पार उतर जांदे ने। व्यापारी लोग जांदे ने जहाजां ते रहिंदे ने, समुंदर दे सफर विच ही रहिंदे ने, इधरों उधर उधरों इधर व्यापारी लोग पार हुंदे ने। कल्ले आप ही नहीं थे, बहुत कुछ लै के समान साजो समान बंदरगाह ते पहुंचदे ने, एक देश तो दूजे देश। तारन तो भाव जिहड़ा तार लै वो जहाज। हे प्रभु, गुरु दा बख्शिया नाम सच्चे पातशाह तेरा नाम ही जहाज दी न्याई। तरन तारन प्रभ तेरो नाओ, तेरा नाम ही जहाज है, तेरा नाम ही बोहिथा है। औजल बिखमा सगा हो गुर बोहिथा तारियम, नानक पूर करामा सतगुर चरणी लगे। आप जी जैसरी दीवार विच बख्शिश कर दे, वाहिगुरु दा नाम ही संसार भौजल तो तारन वास्ते सौ जहाज दी न्याई है। हर नाम बोहे था बड़ो कलम है, भव सागर पार उतारन कहो। हरि वाहिगुरु दा नाम बड़ा जहाज है, आरे ने भी इन्ना छोटा कुछ सीमित भार नूं सीमित सवारियां नूं गिणती दे विच ही लैके जावेगा? नहीं, बहुत वड्डा जहाज है वाहिगुरु दे नाम दा उट आसरा। जिन्ने आसरा लैणगे सौ उन्ने ही पार हो जांदे ने, जिन्ने बैठ जांदे ने, जिन्ने नाम दा आसरा लैंदे जीवन यात्रा दौरान। बड़ो कलम है क्या? हर नाम बोहित बड़ो कलम है, सब तो वड्डा आसरा है कलू दे समय विच, कलयुग दे विच जीवां नूं भव सागर तो पार करन लई। हां, सतगुरु दे कोल
ਨਾਮ ਦੀ ਟਿਕਟ ਹੈ ਜਹਾਜ਼ ਤੇ ਬੈਠਣ ਦੀ, ਚਿੱਤ ਬਿਰਤੀ ਇਕਾਗਰ ਹੋ ਕੇ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੀ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਨਾਮ ਦੇ ਦਾਤੇ ਨੇ, ਟਿਕਟ ਦਿੰਦੇ ਨੇ। ਸੋ ਸਤਿਗੁਰ ਕਹਿ ਭਾਣਾ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ। ਜੋ ਸਤਿਗੁਰੂ ਦੀ ਆਗਿਆ ਵਿੱਚ ਚੱਲਦਾ, ਗੁਰੂ ਦੀ ਰਹੁ ਰੀਤੀ ਮਰਿਆਦਾ ਵਿੱਚ ਆ ਜਾਂਦਾ, ਬਖਸ਼ੀ ਹੋਈ ਵਿੱਚ ਗੁਰੂ ਵਾਲਾ ਬਣ ਕੇ ਨਾਮ ਦੀ ਦਾਤ ਪ੍ਰਾਪਤ ਕਰਦਾ, ਕੁਰੈਤਾਂ ਦਾ ਤਿਆਗ ਕਰਦਾ ਤੇ ਰਹਿਤ ਰੱਖਦਾ। ਸਤਿਗੁਰੂ ਦੇ ਭਾਣੇ ਵਿੱਚ ਚੱਲਣ ਵਾਲਾ ਇਹ ਜਹਾਜ਼ ਦੇ ਵਿੱਚ ਸਤਸੰਗਤ ਰੂਪੀ ਬੇੜੇ ਵਿੱਚ ਬਹਿ ਜਾਂਦਾ, ਨਾਮ ਰੂਪੀ ਜਹਾਜ਼ ਦਾ ਓਟ ਆਸਰਾ ਉਹਨੂੰ ਮਿਲਦਾ, ਲੈ ਲੈਂਦਾ। ਸਤਿਗੁਰ ਕੈ ਭਾਣਾ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ, ਉਹ ਇਹ ਜਹਾਜ਼ ਵਿੱਚ ਆ ਕੇ ਬਹਿੰਦਾ। ਤਰਨ ਤਾਰਨ ਪ੍ਰਭ ਤੇਰੋ ਨਾਓ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰਾ ਪਾਰ। ਜਿਹੜਾ ਇਹ ਤੇ ਬਹਿੰਦਾ ਹੈ ਪਾਰ ਉਤਰ ਜਾਂਦਾ, ਵਛ ਨਾਮ ਦਾ ਤੁਲਹਾ ਦਿੱਤਾ, ਨਾਮ ਦਾ ਬੇੜਾ ਦਿੱਤਾ, ਨਾਮ ਦਾ ਜਹਾਜ਼ ਓਟ ਆਸਰਾ ਦਿੱਤਾ। ਤਰਨ ਤਾਰਨ ਪ੍ਰਭ ਤੇਰੋ ਨਾਓ, ਹੇ ਪ੍ਰਭੂ ਤੇਰਾ ਨਾਮ ਜੀਵਾਂ ਨੂੰ, ਸਾਨੂੰ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ, ਤਰਨ ਲਈ, ਪਾਰ ਉਤਰਨ ਲਈ ਜਹਾਜ਼ ਦੀ ਨਿਆਈ। ਫਿਰ ਕੋਈ ਡਰ ਨਹੀਂ ਰਹਿ ਜਾਂਦਾ ਜਿਹੜਾ ਨਾਮ ਰੂਪੀ ਜਹਾਜ਼ ਦਾ ਓਟ ਆਸਰਾ ਲੈਂਦਾ, ਗੁਰੂ ਕੀ ਸਤਸੰਗਤ ਦਾ ਓਟ ਆਸਰਾ, ਸ਼ਬਦ ਦਾ ਓਟ ਆਸਰਾ, ਨਾਮ ਦੇ ਨਾਲ ਵਾਹਿਗੁਰੂ ਦੇ ਧਿਆਨ ਵਿੱਚ ਜੁੜਦਾ ਹੈ। ਜਿਹਦੇ ਕੋਲ ਚੌਂਕੜਾ ਹੈ, ਨਿਤਨੇਮ ਹੈ, ਸਿਮਰਨ ਹੈ, ਉਹਨੂੰ ਫਿਰ ਕੋਈ ਡਰ ਨਹੀਂ ਰਹਿ ਜਾਂਦਾ। ਸੰਸਾਰ ਸਮੁੰਦਰ ਦੇ ਵਿੱਚ, ਪ੍ਰਤੱਖ ਸਮੁੰਦਰ ਦੇ ਵਿੱਚ ਬੜੇ ਖਤਰੇ ਹੁੰਦੇ ਨੇ, ਵੱਡੇ ਵੱਡੇ ਮਗਰਮੱਛ ਨੇ, ਲਹਿਰਾਂ ਹਨ ਪਾਣੀ ਦੀਆਂ, ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਨੇ, ਤੂਫਾਨ ਆਉਂਦੇ ਨੇ। ਇਹ ਸੰਸਾਰ ਭੌਜਲ ਵਿੱਚ ਵੀ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਮਗਰਮੱਛ ਨੇ, ਜੀਵਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਨੇ ਯਾਤਰਾ ਕਰਦਿਆਂ ਹੋਇਆਂ। ਵਾਸ਼ਨਾ ਸੰਤੋਖ ਤੋਂ ਰਹਿਤ ਜੀਵਨ, ਤ੍ਰਿਸ਼ਨਾ ਵਾਸ਼ਨਾ ਪਦਾਰਥਾਂ ਦੀ, ਜੋ ਜੀਵਾਂ ਦੇ ਮਨ ਇਹ ਲਹਿਰਾਂ ਉੱਠ ਰਹੀਆਂ ਨੇ ਵੱਡੀਆਂ ਵੱਡੀਆਂ ਉੱਚੀਆਂ, ਆਹ ਵੀ ਮਿਲ ਜੇ, ਉਹ ਵੀ ਹੋਵੇ, ਆਹ ਵੀ ਹੋਵੇ, ਉਹ ਵੀ ਹੋਵੇ, ਇਹ ਲਹਿਰਾਂ ਹੀ ਨੇ, ਡਬੋ ਲੈਂਦੀਆਂ ਨੇ ਜੀਵਾਂ ਨੂੰ। ਸੰਸਾਰ ਭੌਜਲ ਵਿੱਚ ਨਹੀਂ ਨਿਕਲਣ ਦਿੰਦੀਆਂ ਆਪਣੇ ਵਿੱਚ। ਨਾਮ ਹੀ ਐਸਾ ਜਹਾਜ਼ ਹੈ ਜੋ ਸਬਰ ਸੰਤੋਖ ਤ੍ਰਿਸ਼ਨਾ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਐਸੀ ਬਖਸ਼ਿਸ਼ ਹੁੰਦੀ ਹੈ, ਨਾਮ ਰੂਪੀ ਜਹਾਜ਼ ਤੇ ਬੈਠਿਆਂ ਨਾ ਇਹਨਾਂ ਦਾ ਡਰ, ਕਾਮ ਕ੍ਰੋਧ ਲੋ ਮੋਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਤੋਂ ਬਚ ਜਾਂਦਾ ਹੈ। ਵਾਸ਼ਨਾ ਦੀਆਂ ਲਹਿਰਾਂ, ਸਬਰ ਸੰਤੋਖ ਜੀਵਨ ਵਿੱਚ ਆ ਜਾਂਦਾ ਹੈ, ਵਾਹਿਗੁਰੂ ਦੇ ਸਨਮੁਖ ਹੋ ਜਾਂਦਾ ਜੀ, ਜਿਹਨੂੰ ਨਾਮ ਦਾ ਆਸਰਾ ਮਿਲਿਆ ਤਰ ਜਾਂਦਾ ਹੈ। ਤਰਨ ਤਾਰਨ ਪ੍ਰਭ ਤੇਰੋ ਨਾ ਸੁਖੈਨ ਇਹਦੇ ਵਿੱਚ ਰਹਿੰਦਿਆਂ ਹੋਇਆਂ, ਹੇ ਪ੍ਰਭੂ ਅਕਾਲ ਪੁਰਖ ਤੇਰਾ ਨਾਮ ਹੀ ਇਹ ਤਰਨ ਵਾਸਤੇ ਪਾਰ ਉਤਰਨ ਲਈ ਜਹਾਜ਼ ਦੀ ਨਿਆਈ। ਏਕਾ ਸਰਨ ਗਹੀ ਮਨ ਮੇਰਾ, ਤੁਧ ਬਿਨ ਦੂਜਾ ਨਾ ਹੀ ਠਾਉ ਰਹਾਉ। ਸਾਡੇ ਮਨ ਨੇ, ਅਸੀਂ ਮਨ ਕਰਕੇ ਤੇਰੇ ਨਾਮ ਦਾ ਓਟ ਆਸਰਾ ਲਿਆ ਹੈ। ਏਕਾ ਸਰਨ ਗਹੀ ਮਨ ਮੇਰਾ, ਮੇਰੇ ਮਨ ਨੇ, ਸਾਡੇ ਮਨ ਨੇ,
ਇੱਕ ਤੁਹਾਡੇ ਨਾਮ ਦੀ ਸਰਨ ਗ੍ਰਹਿਣ ਕੀਤੀ ਹੈ, ਵੋਟ ਲਈ ਹੈ। ਸੱਚੇ ਪਾਤਸ਼ਾਹ ਅਸੀਂ ਮਨ ਵਿੱਚ ਤੇਰੇ ਨਾਮ ਨੂੰ ਰਾਧਿਆ ਵਸਾਇਆ ਹੈ। ਤੁਧ ਬਿਨਾ ਦੂਜਾ ਨਾ ਹੀ ਠਾਓ, ਤੇਰੇ ਤੋਂ ਬਿਨਾ ਕੋਈ ਸਾਨੂੰ ਹੋਰ ਆਸਰਾ ਨਹੀਂ ਹੈ, ਜਿੱਥੇ ਜਾ ਕੇ ਨਿਉਈਏ। ਸੱਚੇ ਪਾਤਸ਼ਾਹ ਤੇਰਾ ਹੀ ਆਸਰਾ ਲਿਆ ਸਾਸ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇ, ਤਿਲੰਗ ਵਿਰਾਗ ਵਿੱਚ ਆਪ ਜੀ ਬਖਸ਼ਿਸ਼ ਕਰਦੇ। ਤੇਰੇ ਤੋਂ ਬਿਨਾ ਦੂਜਾ ਕਿਸੇ ਵੀ ਥਾਂ ਨਾ ਹੀ ਕਿਸੇ ਥਾਂ ਵੀ ਦੂਜਾ ਆਸਰਾ ਨਹੀਂ ਹੈ ਸਾਨੂੰ, ਤੇਰੇ ਨਾਮ ਦਾ ਆਸਰਾ ਹੈ। ਇੱਕ ਥਾਂ ਤੇ ਤੇਰਾ ਆਸਰਾ ਹੋਵੇ, ਅੰਮ੍ਰਿਤਸਰ ਦੇ ਵਿੱਚ ਬੈਠੇ ਹਨ, ਤੇਰਾ ਆਸਰਾ ਹੋਵੇ, ਲਾਹੌਰ ਗਿਆ ਨੂੰ ਹੋਰ ਕਿਸੇ ਦਾ ਲੈ ਲਈਏ, ਨਹੀਂ। ਸੱਚੇ ਪਾਤਸ਼ਾਹ ਤੂੰ ਸਾਰੇ ਥਾਵਾਂ ਤੇ ਪਰਿਪੂਰਨ ਹੈ, ਸਾਰੇ ਥਾਵਾਂ ਤੇ ਤੇਰੇ ਨਾਮ ਦਾ ਆਸਰਾ ਹੈ, ਮਨ ਵਿੱਚ ਪਰਪੱਕ ਕੀਤਾ ਹੈ ਨਾਮ ਨੂੰ, ਤੇਰਾ ਉਟਾ ਆਸਰਾ ਹੈ। ਸੱਚੇ ਪਾਤਸ਼ਾਹ ਸਾਰੇ ਥਾਵਾਂ ਤੇ ਸਾਹਿਬ ਕੀ ਟੇਕ, ਨਾਨਕ ਮਨੈ ਮਾਹਿ। ਮਹਾਰਾਜ ਜੀ ਆਪ ਜੀ ਬਖਸ਼ਿਸ਼ ਕਰਦੇ ਨੇ, ਉਹ ਮਾਲਕ ਦੀ ਟੇਕ ਜਿਹਨੇ ਮਨ ਦੇ ਵਿੱਚ ਲਈ ਹੈ, ਨਾਨਕ ਮਨੈ ਮਾਹਿ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ, ਜਿਹਦਾ ਯਾਦ ਵਿੱਚ ਜੁੜਿਆ ਸੁਖ ਪ੍ਰਾਪਤ ਹੁੰਦਾ ਹੈ, ਸਾਰੇ ਦੁੱਖ ਹੀ ਚਲੇ ਜਾਂਦੇ ਨੇ, ਨਹੀਂ ਰਹਿੰਦੇ। ਤੇਰੇ ਤੋਂ ਬਿਨਾਂ ਦੂਜਾ ਕੋਈ ਆਸਰਾ ਨਿਰਾਓ, ਜਪ ਜਪ ਜੀਵਾਂ ਤੇਰਾ ਨਾਉ, ਰਸਨਾ ਦੁਆਰਾ ਜਾਪ ਹੁੰਦਾ ਹੈ, ਜਪ ਜਪ ਕੇ ਗੁਰੂ ਦਾ ਬਖਸ਼ਿਆ ਨਾਮ ਰਸਨਾ ਤੋਂ ਉਚਾਰਨ ਕਰ ਕਰਕੇ, ਜਪ ਜਪ ਕੇ ਵਾਰ ਵਾਰ ਰਿਪੀਟ ਕਰਕੇ ਜੀਵਾਂ ਤੇਰਾ ਨਾਉ, ਤੇਰੇ ਨਾਮ ਨੂੰ ਤੇ ਜੀਵਾਂ ਜਾਉਂਦੇ ਆ। ਸੱਚੇ ਪਾਤਸ਼ਾਹ ਤਾਂ ਹੀ ਜਿਉਂਦੇ ਆ ਜਿਹੜਾ ਜੀਵਨ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਜੀਵਾਂ ਨੂੰ ਸਵਾਸ ਬਖਸ਼ਣੇ, ਜ਼ਿੰਦਗੀ ਦੇਣੀ, ਇਹ ਵਾਹਿਗੁਰੂ ਦਾ ਹੁਕਮ ਹੈ, ਅਟਲ ਹੁਕਮ ਹੈ, ਜਿਉਣਾ ਤੇ ਮਰਨਾ। ਸਵਾਸ ਤੇ ਜਿੰਨੇ ਮਿਲੇ ਨੇ ਤੁਰੋਂ, ਉਹਨਾਂ ਹੀ ਭੋਗਣੇ ਨੇ, ਇਹ ਜੀਵਾਂ ਦਾ ਭਾਵ ਇਹ ਨੇ। ਤੇਰੇ ਨਾਮ ਕਰਕੇ ਸਵਾਸ ਆ ਰਹੇ ਨੇ, ਸਵਾਸ ਤਾਂ ਸਾਰੀ ਦੁਨੀਆਂ ਲੈ ਰਹੀ ਨੇ, ਮਨਮੁਖ ਆਪ ਹੁਦਰੇ, ਬੇਮੁਖ ਬੰਦੇ ਵੀ ਜੀ ਰਹੇ ਨੇ। ਸੋ ਪ੍ਰਭ ਤੇਰੋ ਨਾਉ, ਜਪ ਜਪ ਜੀਵਾਂ ਪ੍ਰਭ ਤੇਰੋ ਨਾਉ, ਤੇਰੇ ਨਾਮ ਨੂੰ ਜਪ ਜਪ ਕੇ ਜੀਂਦੇ ਆ, ਆਤਮਾ ਦੇ ਆਨੰਦ ਵਿੱਚ, ਪਰਮਾਨੰਦ ਵਿੱਚ ਸੁਖੀ ਜੀਵਨ ਜੀ ਰਹੇ ਹਾਂ। ਭਾਵ ਇਹ ਹੈ ਸੁਖੀ ਜੀਵਨ ਆਨੰਦ ਵਾਲੀ ਅਵਸਥਾ ਵਿੱਚ ਜੀ ਰਹੇ ਹਾਂ। ਸੱਚੇ ਪਾਤਸ਼ਾਹ ਆਤਮਿਕ ਮੌਤ ਨਹੀਂ ਹੁੰਦੀ ਹੈ ਗੁਰਮੁਖਾਂ ਦੀ, ਹਮੇਸ਼ਾ ਚੜ੍ਹਦੀ ਕਲਾ ਵਿੱਚ, ਖੇੜੇ ਵਿੱਚ ਐਸੀ ਅਵਸਥਾ ਹੁੰਦੀ ਹੈ, ਭਾਵ ਆਤਮਾ ਦੇ ਆਨੰਦ ਵਿੱਚ ਆਤਮਿਕ ਮੌਤ ਨਹੀਂ ਹੁੰਦੀ ਹੈ। ਤਾਂ ਹੀ ਕਿਹਾ ਸੀ, ਤੇਰਾ ਕੀਤਾ ਜਾਤੋ ਨਾ ਹੀ ਮੈਨੋ ਯੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ, ਆਪੇ ਤਰਸ ਪਇਓਈ, ਤਰਸ ਪਇਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹੁਣ ਨਹੀਂ ਰਹਿ ਸਕਦੇ, ਤੁਹਾਡੇ ਨਾਮ ਦਾ ਰਹੱਸ ਐਸਾ ਹੈ, ਐਸਾ ਆਨੰਦ ਹੈ। ਸੱਚੇ ਪਾਤਸ਼ਾਹ ਤੁਸੀਂ ਆਪ ਹੀ ਤਰਸ ਮਿਹਰ ਕੀਤੀ ਹੈ, ਦਇਆ ਕੀਤੀ ਹੈ, ਨਾਨਕ ਨਾਮ ਮਿਲਾ ਤਾਂ ਜੀਵਾਂ, ਜੇ ਹੁਣ ਨਾਮ ਤੁਹਾਡਾ ਮਿਲਦਾ ਤਾਂ ਜੀਂਦੇ ਹਾਂ, ਤਾਂ ਹੀ ਸੁੱਖ ਹੈ, ਨਹੀਂ ਤਾਂ ਕੱਖ ਵੀ ਨਹੀਂ ਸਾਡੇ ਵਾਸਤੇ, ਉਜਾੜ ਹੀ ਹੈ। ਨਾਨਕ ਨਾਮ ਮਿਲਾ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਜਿਸ ਕਰਕੇ ਤਨ ਵੀ ਮਨ ਵੀ ਹਰਿਆ ਭਰਿਆ ਰਹਿੰਦਾ, ਆਤਮਾ ਦੇ ਆਨੰਦ ਵਿੱਚ ਝੂਲਦਾ ਹੈ, ਝੂਮਦਾ ਹੈ।
ਸੱਚੇ ਪਾਤਸ਼ਾਹ ਤੇਰੇ ਆਨੰਦ ਵਿੱਚ ਖੇੜੇ ਵਿੱਚ ਜਿਉਂਦੇ। ਜੇ ਤੇਰੇ ਨਾਮ ਦਾ ਓਟ ਆਸਰਾ, ਜਪ ਜਪ ਜੀਵਾਂ ਤੇਰਾ ਨਾਉ, ਤੇਰਾ ਨਾਮ ਜਪ ਜਪ ਕੇ ਜੀਂਦੇ। ਗਰੀਬ ਨਿਵਾਜ ਇਹੀ ਕਿਹਾ ਸੀ ਪਹਿਲੇ ਪਾਤਸ਼ਾਹ ਨੇ, ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀ ਇਹ ਦੂਖ। ਐਸੀ ਭੁੱਖ ਜਿਹਨੂੰ ਲੱਗ ਜਾਂਦੀ, ਭੋਜਨ ਨਾਮ ਦਾ ਖਾ ਲੈਂਦਾ ਫਿਰ ਸਾਰੇ ਦੁੱਖ ਉਤਰ ਜਾਂਦੇ ਨੇ। ਜਨ ਕੀ ਭੂਖ ਤੇਰਾ ਨਾਮ ਆਹਾ, ਆਤਮਾ ਦੀ ਮਨ ਦੀ ਖੁਰਾਕ ਨਾਮ ਦਾ ਭੋਜਨ ਬਣ ਜਾਂਦਾ ਹੈ। ਜਨ ਕੀ ਭੂਖ ਤੇਰਾ ਨਾਮ ਆਹਾਰ, ਸੰਤੀ ਜੀਤਾ ਜਨਮ ਅਪਾਰ, ਨਾਮ ਦੀ ਭੁੱਖ ਇਹੀ ਆਸਾ ਤ੍ਰਿਸ਼ਨਾ ਰਹਿ ਜਾਂਦੀ ਨਾਮ ਦੀ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰ ਬਨਵਾਲੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਇਹੀ ਲੋਚ ਹੈ ਹਰੀ ਵਾਹਿਗੁਰੂ ਹਰ ਵੇਲੇ ਜਪਣ ਦੀ। ਇਹ ਸੰਸਾਰ ਬਾਗ ਦੇ ਵਾਲੀ ਸੱਚੇ ਪਾਤਸ਼ਾਹ ਕਿਰਪਾ ਕਰ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗ ਰਾਲੀ। ਆਪਦੇ ਪਿਆਰਿਆਂ ਦੀ ਸੰਗਤ ਮੇਲੋ, ਅਸੀਂ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ, ਕਿਉਂਕਿ ਉੱਥੋਂ ਨਾਮ ਦੀ ਦਾਤ ਆਤਮਾ ਦਾ ਆਨੰਦ ਬਣਿਆ ਰਹਿੰਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ ਸੱਚੇ ਪਾਤਸ਼ਾਹ ਜੀ ਇਹ ਤੇਰੇ ਨਾਮ ਨੂੰ ਜਪ ਕੇ ਜਿਉਂਦੇ ਆ। ਅੱਗ ਦਰਗ ਹੈ ਪਾਵੋ ਠਾਓ, ਜਿਸ ਕਰਕੇ ਇੱਥੇ ਵੀ ਸੁੱਖ ਆ। ਸੱਚੇ ਪਾਤਸ਼ਾਹ ਹਾਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਈ। ਇਹ ਲੋਕ ਵਿੱਚ ਪਰਲੋਕ ਵਿੱਚ ਵੀ ਸੁੱਖ, ਹਮੇਸ਼ਾ ਲਈ ਸੁੱਖ ਹੈ, ਨਿਤ ਸੁੱਖ ਸਿਮਰ। ਇਸ ਕਰਕੇ ਸਦਾਈ ਵਾਹਿਗੁਰੂ ਦਾ ਨਾਮ ਲਓ। ਮਿਟੈ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼, ਆਗੈ ਦਰਗਹਿ ਪਾਵੋ ਠਾਓ, ਅੱਗੇ ਦਰਗਾਹ ਦੇ ਵਿੱਚ ਵੀ ਥਾਂ ਪਾਵਾਂਗੇ, ਸੱਚਖੰਡ ਦੇ ਵਾਸੀ ਹੋ ਜਾਵਾਂਗੇ। ਜੇ ਨਾਮ ਦਾ ਆਸਰਾ ਲਓਗੇ ਗੁਰਸਿੱਖੋ, ਦਰਗਾਹ ਵਿੱਚ ਵੀ ਥਾਂ ਮਿਲੇਗੀ, ਅਵਸ਼ ਚਰਨ ਕਮਲਾਂ ਵਿੱਚ ਨਿਵਾਸ ਹੋਵੇਗਾ, ਸੱਚਖੰਡ ਦੇ ਵਾਸੀ ਹੋਵੋ। ਆਗੈ ਦਰਗਹਿ ਪਾਵੋ ਠਾਓ, ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਵੀ ਸੁਹੇਲਾ, ਪਰਲੋਕ ਵੀ ਸੁਖੀ ਆ। ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਅੱਗੇ ਦਰਗਾਹ ਦੇ ਵਿੱਚ ਵੀ ਜਿੱਥੇ ਵੱਡੇ ਵੱਡੇ ਅਮੀਰ ਲੋਕਾਂ ਦੀ ਕੋਈ ਪੁੱਛ ਨਹੀਂ ਹੁੰਦੀ ਹੈ, ਕੋਟ ਜੋਧ ਵਾਕ ਬਾਤ ਨਾ ਪੁੱਛੀ ਹੈ, ਪਰ ਕਰੋੜਾਂ ਵੱਡੇ ਵੱਡੇ ਦੁਨੀਆ ਜੋਧੇ ਹੋਏ, ਦਰਗਾਹ ਵਿੱਚ ਕਿਸੇ ਦੀ ਬਾਤ ਨਹੀਂ ਪੁੱਛਦਾ ਹੈ। ਉੱਥੇ ਕਰਮਾਂ ਦਾ ਹਿਸਾਬ ਕਿਤਾਬ ਲੇਖਾ ਹੁੰਦਾ ਹੈ। ਕਾਲ ਇੱਕੋ ਜਿਹਾ ਮਾਰਦਾ ਰਾਜਿਆਂ ਨੂੰ, ਪਰਜਾ ਨੂੰ ਇੱਕੋ ਜਿਹੀ ਮੌਤ ਆਉਂਦੀ ਹੈ। ਲੇਖਾ ਜੋਖਾ ਹੁੰਦਾ, ਉੱਥੇ ਕਿਸੇ ਨਾਲ ਪੱਖਪਾਤ ਨਹੀਂ ਹੁੰਦਾ। ਤਾਂ ਹੀ ਕਿਹਾ ਸੀ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣਵੱਖ ਕੱਢੇ ਜਜਮਾਲਿਆ। ਤੇਰਾ ਨਾਇਰ ਅਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਦਰਗਾਹ ਦੇ ਵਿੱਚ ਥਾਂ ਮਿਲਦੀ ਹੈ ਰੱਬ ਦੇ ਪਿਆਰਿਆਂ ਨੂੰ। ਆਗੈ ਦਰਗਹਿ ਪਾਵੋ ਠਾਓ, ਅੱਗੇ ਦਰਗਾਹ ਦੇ ਵਿੱਚ ਵੀ ਥਾਂ ਮਿਲਦੀ ਹੈ, ਸਨਮਾਨ ਮਿਲਦਾ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀ, ਨਾਨਕ ਧਰਮ ਐਸੋ ਚਵਹਿ, ਕੀਤੋ ਭਵਨ ਪੁਨੀ। ਇਹਨਾਂ ਸਨਮਾਨ ਧਰਮ ਰਾਜਾ ਇਸ ਤਰ੍ਹਾਂ ਚਵਹਿ ਬੋਲਦਾ ਹੈ, ਕਹਿੰਦਾ ਹੈ ਉਹਨਾਂ ਰੂਹਾਂ ਨੂੰ, ਤੁਸੀਂ ਤਾਂ ਮੇਰੇ ਇਸ ਲੋਕ ਵਿੱਚ ਆ ਕੇ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਹੈ,
अति पवित्र कर दिता है। आगह दरगाह पावो ठाओ, दरगाह दे विच थां पा लवोंगे, प्राप्त होवेगी, सन्मान मिलेगा, मुक्त मिलेगी, कल्याण होवेगी, अभेदता हो जावे गुरु दे नाल, गुरपुरी दे वासी हो, दुख अंधेरा मन ते जाए, होर की बख्शिश होवेगी, दुख अंधेरा अंधेरा अग्ञान, अग्ञान दा अंधेरा दुख देन वाला, जिदे करके जीव हमेशा दुखी रहिंदा है, भावें कोई अमीर है, दुनिया दा पातशाह है, भावें कोई कंगाल है, भावें कोई नौजवान है, भावें कोई अध खड़ उम्र दा, भावें बुजुर्ग है, अग्ञान दा अंधेरा करके ही कल्पना है, दुख सुख ने, हरख शोग हन, खुशी गमी है, तृष्णा है, काम क्रोध लोभ मोह हंकार ने, दुख अंधेरा मन ते जाए, दुख देन वाला जेड़ा कल्पना दे विचों निकल नहीं दिंदा है, सूक्ष्म शरीर नू मन नू परमानंद विच नहीं टिकन दिंदा है, अपने स्वरूप का ज्ञान नहीं होन देंदा है, दुख देन वाला हनेरा, आवागौन विच पौन वाला ज्ञान दा हनेरा, प्रबल ज्ञान, गुरु दा बख्शिया नाम आराधन नाले भी चलिया जावेगा, मन दे विच उड़ जावेगा। ही कहा सी आप जी ने, परमेसर दिता बन्ना दुख रोग का डेरा पन्ना, आनंद कर है नर नारी, हर हर प्रभ कृपा तहारी, संत हो सुख हो सब थाई, पार ब्रह्म पूर्ण परमेसर रब रहया सबनी जाई, जिन्हों आसरा दिता है परमेसर ने नाम दा हिरदे विच, दुख रोग का डेरा पन्ना, दुखां ते रोगां दा डेरा अग्ञान है, उहदे अंदरों भन्न दिता, तोड़ दिता है, ज्ञान दा प्रकाश हो जांदा है, फिर आनंद ही आनंद है सारे थावां ते। ज्ञानवान वो भावें पुरश होवे जां स्त्री होवे, आनंद कर है नर नारी, हर हर प्रभ कृपा तहारी, अपना जीवन आनंद वाला बतीत करदा है। सच्चे पातशाह जी बख्शिश कर रहे ने, दुख अंधेरा मन ते जाए, कबीर साहब जी ने ताई कहा, अंधकार सुख कबह न सोई है, राजा रंग दो मिल रोई है, जो पै रसना राम ना कहबो, जदों तक रसना दे उपर वाहिगुरु दा नाम राम राम सिमर नहीं कहिंदा है, जाप नहीं करदा है, आवत जावत रोवत रहबो, आउंदा जांदा रहे, जन्मां दे विच आवागौन विच रोंदा कुरलाउंदा रहिंदा है जीवात्मा, दुख अंधेरा मन ते जाए, दुख देन वाला हनेरा ज्ञान दा गाढ़ा हनेरा माया दे मोह करके जेड़ा छाया रहिंदा है हिरदे ते, ए मन तो लै जांदा है, चलिया जांदा, गुर पूरा भेटियो वडभागी, मन है भया प्रगासा, कोई ना पहुंचन हारा दूजा अपने साहिब का भरोसा, होर बख्शिश की होवे, एक ते लै जावेगा दूजा, दुरमत बिनसा राचा हर नाए, दुरमत खोटी मत ततेरों सिहारी, खोटी बुद्धि खोटी अकल भैड़ी मत, बिनसा ये नास हो जावेगी, विशेष करके नस जावेगी, दौड़ जावेगी अंदरों, निकल जावेगी, राचा हर नाए, जाप करना बार बार रिपीट करना, ता गुरु दा बख्शिया गुरमंत्र मूल मंत्र कि ए मन दे विचों हिरदे दे विचों चलिया, खोटी मत जेड़ी है, विकारां दी चितवनी जेड़ी है, राचा हर नाए चली जावेगी, ते वाहिगुरु दे

ਬਚਾਓ, ਇਹੋ ਇਹ ਬਖਸ਼ਿਸ਼ ਕਰੋ। ਮਹਾਰਾਜ ਮੇਰ ਕਰਨ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀ ਆ, ਉਤਰੈ ਮਨ ਕੀ ਭੁੱਖ। ਫਿਰ ਰਾਜਾ ਆ ਜਾਂਦਾ, ਟਿਕਾਅ ਬਣ ਜਾਂਦਾ ਹੈ। ਸਤਿਗੁਰੂ ਮੇਰ ਕਰਨ ਹੋਈਆਂ ਫੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਰਾਮਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਉਣੇ ਆਈ ਆ, ਸਭੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਜ

ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈ ਆ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।

ਸੰਬੰਧੀ ਨੂਰ ਅਰਸਹ ਪੁਰਸਹ ਚੱਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੋ ਜਿਸ ਪਾਸ ਬੈ

ਹੋਵੇ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਹੁਣ ਚੀ ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਬਾਣੀ ਗੁਰੂ ਗੁਰੂ ਹੈ ਬਾਣੀ

सेवक जन मानाय परतख गुरु निस्तारे सतनाम

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਨਾਕਾਰ ਹੁਕਮ ਨਾ ਕਹਿਆ ਜਾਈ

ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ।

ਪਿਆਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੁਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ।

ਮਨ ਰੱਖੀਐ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸ਼ਵਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਅੱਖ ਨਾਹੀਂ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ ਬੁਝਾ

ਭਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चरण कमल प्रभु के नित ध्यान, कवन सुमत जत

कर कृपा, कर कृपा, कर कृपा।